ਇਹ ਆਪਣੇ ਨਿੱਜ ਘਰ ਮਹਿਲ ਤੋਂ ਵੀ ਅੱਗੇ ਫਿਰ ਸਹਿਜ ਘਰ ਦਾ ਵਾਸੀ ਹੋ ਜਾਂਦਾ, ਸੱਚਖੰਡ ਦਾ ਵਾਸੀ ਹੋ ਜਾਂਦਾ। ਨਾਮ ਰਸ ਜੋ ਜੰਤਰ ਬਤਾਨੇ, ਮਨ ਤਨ ਨਾਮੇ ਨਾਮ ਸਮਾਣੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦਕਾਮ, ਬੋਲੋ ਜਸ ਜੇ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾ, ਕਰੇ ਭਗਤ ਆਤਮ ਕਹਿ ਚਾਹੇ, ਪ੍ਰਭ ਆਪਣੇ ਸਿਉ ਰਹੇ ਸਮਾਂ, ਜੋ ਹੋਵਾ ਹੋਵ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਹੁਕਮ ਅੰਦਰੋਂ ਜੋ ਨਾਮ ਸੁਣਦਾ ਉਹਨਾਂ ਨੂੰ ਹੁਕਮ ਗਿਆ, ਉਹਦੀ ਰਜ਼ਾ ਚਾਹੁਣਾ ਆਪਾਂ ਸਾਰਿਆਂ ਨੂੰ, ਹੁਕਮ ਰਜ਼ਾਈ ਚੱਲਣਾ, ਉੱਥੋਂ ਨਾਮ ਮਰਯਾਦ ਹੋ ਕੇ ਆਇਆ ਮਨ, ਇਹਦੀ ਲਿਵ ਤੋੜ ਦਿੱਤੀ ਗਈ। ਹੁਣ ਸਤਿਗੁਰਾਂ ਫਿਰ ਦੱਸ ਦਿੱਤਾ ਵੀ ਤੁਸੀਂ ਵਾਰ ਵਾਰ ਜਪਿਆ ਕਰੋ, ਮਨ ਨੂੰ ਨਿਰਮਲ ਕਰੋ, ਅਤੇ ਇਹ ਫਿਰ ਉਸ ਹੁਕਮ ਨੂੰ ਪਛਾਣ ਲਏਗਾ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਉਹ ਦਰਸ਼ਨ ਕਰੂਗਾ ਅੰਦਰੋਂ ਵੀ ਤੇ ਬਾਹਰੋਂ ਵੀ। ਸੰਤ ਸੰਗ ਅੰਤਰ ਪ੍ਰਭ ਬੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਬੜੀ ਪਿਆਰੀ ਹੈ ਗੁਰਬਾਣੀ, ਮਿਸ਼ਰੀ ਤੋਂ ਵੀ ਮਿੱਠੀ ਹੈ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਵਾਹਿਗੁਰੂ ਹੈ। ਬਾਣੀ ਕੀ ਹੈ? ਵਾਹਿਗੁਰੂ। ਗੁਰਬਾਣੀ ਸਾਰਾ ਹੀ ਵਾਹਿਗੁਰੂ ਹੈ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਇਹ ਗੁਰਬਾਣੀ 'ਚ ਲਿਖਿਆ ਨਾ। ਅਗੰਮ ਕਿਹਨੂੰ ਕਿਹਾ ਜੀ? ਅਗਾਧ ਕਿਹਨੂੰ ਕਿਹਾ? ਪਾਰ ਬ੍ਰਹਮ ਸੋਏ ਵਾਹਿਗੁਰੂ। ਹੁਣ ਜਿਹੜਾ ਜਪੇਗਾ, ਵੇਖੋ ਕਿੱਡਾ ਪਿਆਰਾ ਉਪਦੇਸ਼ ਹੈ, ਆਪਾਂ ਸਮਝਦੇ ਨਹੀਂ, ਆਪਾਂ ਰੱਟੇ ਲਾਏ ਬਸ। ਅਗੰਮ ਵਾਹਿਗੁਰੂ, ਅਗਾਧ ਵਾਹਿਗੁਰੂ, ਪਾਰ ਬ੍ਰਹਮ ਵਾਹਿਗੁਰੂ, ਸੋਏ ਵਾਹਿਗੁਰੂ। ਜਿਹੜਾ ਬੋਲੇਗਾ, ਜੋ ਜੋ ਕਹੇ ਸੋ ਮੁਕਤਾ ਹੈ। ਮੁਕਤਾ ਕੀ ਹੈ? ਸੋਚਾਂ ਚੋਂ ਨਿਕਲ ਜਾਵਾਂਗੇ, ਇਹ ਸੋਚਾਂ ਬੰਧਨ ਨੇ। ਇਹ ਗੁਰਬਾਣੀ ਪੜ੍ਹਦਿਆਂ ਵੀ ਚੱਲੀ ਜਾਂਦੀਆਂ, ਸਿਮਰਨ ਕਰਦਿਆਂ ਵੀ ਨਹੀਂ ਰੁਕਦੀਆਂ, ਰਾਤ ਨੂੰ ਸੁਪਨੇ ਬਣ ਜਾਂਦੀਆਂ। ਇਹਤੋਂ ਮੁਕਤ ਹੋ ਜਾਓਗੇ ਤੁਸੀਂ। ਪਰ ਜੇ ਕਹਾਂਗੇ ਤਾਂ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ, ਇਹ ਬੇਨਤੀ ਕਰ ਰਹੇ ਪੰਜਵੇਂ ਪਾਤਸ਼ਾਹ। ਸੁਣ ਮੀਤਾ, ਨਾਨਕ ਬਿਨਵੰਤਾ ਸਾਧ ਜਨਾ ਕੀ। ਸਾਧ ਕੀ ਬੋਲਦੇ ਆ? ਵਾਹ, ਇਹ ਕਥਾ, ਕਥਾ ਹੁੰਦਾ ਬੋਲਣਾ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।

그래, 와, 그래, 와, 그래, 와, 그래.

ਇਸ ਤਰ੍ਹਾਂ ਜਦੋਂ ਤੁਸੀਂ ਗੁਰੂ ਦੇ ਸ਼ਬਦ ਨਾਲ ਮਨ ਨੂੰ ਧੋ ਲੈਂਦੇ ਹੋ, ਇਹ ਮਨ ਆਤਮ ਰੂਪ ਹੋ ਜਾਂਦਾ। ਫਿਰ ਇਹਦੇ ਵਿੱਚ ਚਾਓ ਆਉਂਦਾ, ਵਾਹਿਗੁਰੂ ਨੂੰ ਮਿਲਣ ਦਾ, ਫਿਰ ਲੱਗਾ ਰਹਿੰਦਾ। ਕਰੇ ਭਗਤ ਆਤਮ ਕੇ ਚਾਏ, ਪ੍ਰਭ ਆਪਣੇ ਸਿਉਂ ਰਹੇ ਸਮਾਏ। ਜਿੱਦਾਂ ਤੁਸੀਂ ਵਾਹਿਗੁਰੂ ਬੋਲ ਕੇ ਮਨ ਨੂੰ ਜੋੜ ਰਹੇ ਹੋ, ਕਿਤੇ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣ। ਅੰਦਰੋਂ ਨਾਮ ਜਦੋਂ ਸੁਣਨ ਲੱਗ ਪੈਂਦਾ ਉਹਨੂੰ ਹੁਕਮ ਕਿਹਾ, ਫਿਰ ਉਹਦੀ ਰਜ਼ਾ 'ਚ ਆ ਗਏ। ਉਹਦੇ ਨਾਲ ਜਨਮ ਸਮੇਂ ਲਈ ਵੀ ਟੁੱਟੀ ਸੀ ਹੁਕਮ ਰਜ਼ਾਈ ਚੱਲਣਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨਾ ਪਹਿਲੇ ਅੰਗ 'ਤੇ ਹੀ ਆ, ਆਪਾਂ ਜਪਜੀ ਸਾਹਿਬ 'ਚ ਪਹਿਲੀ ਪੌੜੀ ਕਹਿੰਦੇ ਹਾਂ। ਬਸ ਇਹ ਜਿਹੜਾ ਪਹਿਲੀ ਪੌੜੀ ਕਮਾ ਗਿਆ ਨਾ, ਉਹ ਪਾਰ ਹੋ ਗਿਆ। ਗੁਰਪ੍ਰਸਾਦ ਲੈ ਕੇ ਜਪ ਕਰਨਾ ਪੈਂਦਾ। ਗੁਰਪ੍ਰਸਾਦ ਲੈ ਕੇ ਨਾ ਕੀ ਕਰਨਾ ਪੈਂਦਾ? ਜਪ। ਅਤੇ ਜਪ ਵੀ ਇੰਨਾ ਕਰਨਾ ਪੈਂਦਾ, ਮੁਸ਼ਕਤ ਘਾਲਣੀ ਪੈਂਦੀ ਔਰ ਜੁਗਤ ਦੇ ਨਾਲ, ਜੋ ਸਤਿਗੁਰੂ ਦੱਸ ਰਹੇ ਨੇ ਸਵਾਸ ਗਰਾਸ, ਜੋ ਸਵਾਸ ਗਰਾਸ ਧਿਆਏ ਮੇਰਾ ਹਰ ਹਰ ਵਾਹਿਗੁਰੂ ਵਾਹਿਗੁਰੂ ਸੋ ਗੁਰਸਿੱਖ ਗੁਰੂ ਮਨ। ਫਿਰ ਜਾ ਕੇ ਪ੍ਰਵਾਨ ਹੁੰਦਾ ਇਹ ਮਨ ਸਾਡਾ ਹੁਕਮ ਰਜ਼ਾਈ ਚੱਲਣਾ। ਇਹ ਆਪਾਂ ਕਈ ਵਾਰੀ ਸਮਝਿਆ ਅੱਗੇ ਵੀ ਸਾਡੇ ਮਨ ਨੂੰ ਨਾ ਮਰਿਆਦ ਕਰਕੇ ਭੇਜਿਆ ਵਾ। ਨਾ ਮਰਿਆਦ ਆਇਆ ਕੱਲ ਭੀਤਰ, ਇਹ ਇਸ ਲੋਕ ਦੇ ਵਿੱਚ ਕਿਤੇ ਬਹੁਤ ਜਾਸੀ ਨਾਂਗਾ। ਜੇ ਇਹਨੇ ਹੁਕਮ ਨੂੰ ਨਾ ਪਛਾਣਿਆ, ਨਾਮ ਨੂੰ ਗੁਰੂ ਦੀ ਗੁਰਬਾਣੀ ਤੋਂ ਸਮਝ ਕੇ ਅੰਦਰੋਂ ਨਾ ਖੋਜਿਆ, ਉਹ ਰਤਨ ਨੂੰ ਨਾ ਪਾਇਆ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦੱਸਣਾ। ਨਾਮ ਧਨ ਨਾਮੋ ਰੂਪ ਰੰਗ, ਹੁਕਮ ਰਜ਼ਾਈ ਚੱਲਣਾ। ਜਦੋਂ ਫਿਰ ਇਹ ਹੁਕਮ ਦੀ ਰਜ਼ਾ 'ਚ ਫਿਰ ਆ ਜਾਂਦਾ, ਅੰਦਰੋਂ ਨਾਮ ਨੂੰ ਸੁਣਨ ਲੱਗ ਪੈਂਦਾ, ਉਹਦੇ ਵਿੱਚ ਸਮਾਉਣਾ ਸਿੱਖ ਜਾਂਦਾ, ਫਿਰ ਆਤਮ ਰਸ ਆਉਂਦਾ ਹੈ, ਨਾਮ ਰਸ, ਫਿਰ ਖਾਲਸਾ ਬਣ ਜਾਂਦਾ। ਆਤਮ ਰਸ ਜੇ ਜਾਣ ਹੀ, ਜਦੋਂ ਨਾਮ 'ਚ ਅੰਦਰੋਂ ਸਮਾਏਗਾ ਉਦੋਂ ਆਤਮ ਰਸ ਆਉਣਾ। ਉੱਦਾਂ ਨਹੀਂ, ਉਹਨੂੰ ਹਰ ਰਸ ਵੀ ਕਿਹਾ। ਕਹਿੰਦੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਕੀ ਇਹ ਨੰਗੇ ਜਾਣਗੇ, ਤੇ ਭਾਗਹੀਣ ਉਹ ਜਮ ਫਿਰ ਨੰਗਾ ਕਰਕੇ ਖੜਦੇ। ਨੰਗਾ ਕੀ ਆ? ਨਾਮ ਤੋਂ ਬਿਨਾਂ ਮਨ ਦੀ ਗੱਲ ਕਰ ਰਹੇ ਆ, ਆਹ ਸਰੀਰ ਨੂੰ ਨਹੀਂ ਕਹਿ ਰਹੇ ਨੰਗਾ। ਇੱਥੇ ਤਾਂ ਬਹੁਤ ਕੱਪੜੇ ਪਾ ਦਿੰਦੇ ਆਪਾਂ। ਨੰਗਾ ਦੋਜਖ ਚਾਲਿਆ ਤਾਂ ਦਿਸੇ ਖਰਾ ਦਰਾਵਣਾ। ਉਹ ਨਾਮ ਦਾ ਕੱਪੜਾ ਲੈ ਕੇ ਜਾਣਾ ਤੁਸੀਂ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੋ ਅਤਮੇ। ਉਹ ਗੁਰਮੁਖ ਨੰਗੇ ਨਹੀਂ ਜਾਂਦੇ, ਪਰ ਮਨਮੁਖ ਜਿਹੜੇ ਸਮਝਦੇ ਨੇ ਨਾਮ ਨੂੰ ਉਹ ਨੰਗੇ ਜਾਂਦੇ। ਉਹ ਫਿਰ ਆ 84 ਲੱਖ ਨਰਕਾਂ ਨੂੰ ਜਾਂਦੇ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲਵ। ਜਿਤਨੇ ਨਰਕ ਉਹ ਮਨਮੁਖ ਭੋਗੇ। ਗੁਰਮੁਖ ਲੇਪ ਨਾ ਮਸਾ ਹੈ, ਗੁਰਮੁਖ ਨਾਦੰ। ਗੁਰਮੁਖ ਦੇ ਹੁਕਮ ਪਛਾਣ ਲੈਂਦੇ ਨੇ। ਕਰੇ ਭਗਤ ਆਤਮ ਕੇ ਚਾਏ, ਜਿੱਦਾਂ ਤੁਸੀਂ ਲੱਗੇ ਹੋ। ਕਰੇ ਭਗਤ ਆਤਮ ਕੇ ਚਾਏ, ਪ੍ਰਭ ਆਪਣੇ ਸਿਉਂ ਰਹੇ ਸਮਾਏ। ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ। ਨਾਮ ਨੂੰ ਕਿਹਾ ਜਦੋਂ ਅੰਦਰੋਂ ਸੁਣ ਲੱਗ ਪੈਂਦਾ। ਉਹਨੂੰ ਕਹਿੰਦੇ ਤਿਸ ਕੀ ਮਹਿਮਾ ਕੌਣ ਬਖਾਨੇ। ਉਹ ਜਿਹੜੇ ਗੁਰਮੁਖ ਇਸ ਅਵਸਥਾ 'ਚ ਪਹੁੰਚ ਜਾਂਦੇ ਨੇ, ਫਿਰ ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ। ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ, ਤਿਸ ਕੀ ਮਹਿਮਾ ਕੌਣ ਬਖਾਨੇ। ਤਿਸ ਕਾ ਗੁਣ ਕਹਿ ਏਕ ਨਾ ਜਾਣੇ, ਆਠ ਪਹਿਰ ਪ੍ਰਭ ਵਸੇ ਹਜ਼ੂਰੇ। ਕਹੋ ਨਾਨਕ ਸੇ ਜਨ ਪੂਰੇ। ਇਹਨਾਂ ਪੂਰਿਆਂ 'ਚ ਆ ਕੇ ਬੈਠਣਾ ਤੁਸੀਂ। ਮਨ ਮੇਰੇ ਤਿਨ ਕੀ ਓਟਲੇ, ਮਨ ਮੇਰੇ ਤਿਨ ਕੀ ਓਟਲੇ। ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ। ਹੈਨਾ, ਵੇਖੋ ਕਿੱਥੇ ਸਤਿਗੁਰ ਲੈ ਜਾਂਦੇ ਆ। ਮਨ ਮੇਰੇ ਤਿੰਨ ਕੀ ਓਟ ਹੁੰਦਾ, ਇਹਦੇ ਵਿੱਚ ਆ ਕੇ ਆਪਣੇ ਮਨ ਨੂੰ ਜੋੜਨਾ ਵਾਹਿਗੁਰੂ ਦੇ ਨਾਲ ਸੰਗਤ 'ਚ ਬੈਠ ਕੇ। ਮਨ ਤਨ ਆਪਣਾ ਤਿੰਨ ਜਨ ਦੇ, ਇੱਥੇ ਬੈਠ ਕੇ ਜੁੜੋ। ਵਾਹਿਗੁਰੂ।

Then the page just. Guru Pyaryo. Gurbani Guru Ji. Ik Omkar to leke 18-10-20 tak. Us sach da, us Waheguru da, Akal Purukh da, us Malik da. ਭੇਦ ਦਿੱਤਾ ਹੋਇਆ ਹੈ ਭੇਦ ਤੁਸੀਂ ਸਾਰੇ ਸਤਿਗੁਰਾਂ ਦੀ ਬਾਣੀ ਤੋਂ ਲੈ ਕੇ ਅੰਦਰੋਂ ਵੀ ਦਰਸ਼ਨ ਕਰ ਸਕਦੇ ਹੋ ਬਾਹਰੋਂ ਵੀ ਪਰ ਅੰਤ ਨਹੀਂ ਕੋਈ ਵੀ ਪਾ ਸਕਦਾ ਕਿਉਂਕਿ ਉਹ ਹੈ ਹੀ ਬੇਅੰਤ ਹੈ ਅੰਤ ਕਾਰਨ ਕੇਤੇ ਬਿਲਾਏ ਤਾਂ ਕਿ ਅੰਤ ਨਾ ਆਏ ਅੰਤ ਨਹੀਂ ਪਾ ਸਕਿਆ ਕੋਈ ਕਿਉਂਕਿ ਆਹ ਸੱਚਖੰਡ 'ਚ ਵੱਸ ਰਿਹਾ ਅਤੇ ਇਹਦਾ ਤਾਂ ਅੰਤ ਹੀ ਕੋਈ ਨਹੀਂ ਤੁਸੀਂ ਕਰੋਸ ਹੀ ਨਹੀਂ ਕਰ ਸਕਦੇ ਕੋਈ ਰਾਕਟ ਬਣਾ ਲਓ ਜਿੰਨਾ ਮਰਜ਼ੀ ਤੇਜ਼ ਅਤੇ ਇੱਥੋਂ ਸ਼ੁਰੂ ਕਰ ਦਿਓ ਸਾਇੰਸ ਵਾਲੇ ਮੰਨਦੇ ਆ ਗੱਲ ਨੂੰ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸੱਚਖੰਡ ਆ ਉਹ ਸਪੇਸ ਕਹਿੰਦੇ ਆ ਅਤੇ ਉਹਨਾਂ ਵੀ ਲਿਖਿਆ ਕਹਿੰਦੇ ਐਂਡਲੈਸ ਆ ਗੁਰੂ ਨਾਨਕ ਸਾਹਿਬ ਕਹਿੰਦੇ ਇੱਥੇ ਜੋਤ ਰੂਪ ਵਾਹਿਗੁਰੂ ਵੱਸ ਰਿਹਾ ਦਸ਼ਮੇਸ਼ ਵੀ ਤਾਂ ਕਹਿੰਦੇ ਜਮੀ ਜਮਾ ਕੇ ਸਮਝਦੇ ਕਿ ਜੋਤ ਹੈ ਇੱਥੇ ਜੋਤ ਰੂਪ ਵੱਸ ਰਿਹਾ ਸੱਚਖੰਡ ਵੱਸੈ ਨਿਰੰਕਾਰ ਅਤੇ ਜਿੱਥੇ ਵੱਸਦਾ ਉਹਨੂੰ ਸੱਚਖੰਡ ਕਹਿੰਦੇ ਆ ਸੱਚਖੰਡ 'ਚ ਹੀ ਧਰਤੀ ਆ ਸੱਚਖੰਡ 'ਚ ਹੀ ਸਾਰਾ ਕੁਛ ਆ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਭੇਦ ਲੈ ਸਕਦੇ ਹੋ ਸਤਿਗੁਰਾਂ ਤੋਂ ਲੈ ਕੇ ਗਿਆਨ ਅਤੇ ਅੰਦਰੋਂ ਦਰਸ਼ਨ ਕਰ ਸਕਦੇ ਹੋ ਪਰ ਉਹ ਵੀ ਜੇ ਅੰਦਰੋਂ ਨਾਮ ਨੂੰ ਸੁਣ ਲਿਆ ਤੁਸੀਂ ਪਹਿਲਾਂ ਨਾਮ ਦਾ ਗਿਆਨ ਲਓ ਵੀ ਅੰਦਰ ਨਾਮ ਹੈਗਾ ਕਿ ਕਿਸ ਅਵਸਥਾ 'ਚ ਹੈ ਨਾ ਜਦੋਂ ਉਹ ਨਾਮ ਫਿਰ ਸੁਣਨ ਲੱਗ ਪਏਗਾ ਤੁਹਾਨੂੰ ਉਹ 'ਚ ਸਮਾ ਕੇ ਫਿਰ ਦਰਸ਼ਨ ਕਰੋਗੇ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਬੈਠਾ ਇੱਥੇ ਵੀ ਲਿਖਿਆ ਉਹਨਾਂ ਨੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸ਼ਰਨ ਸਰਬ ਸੁਖ ਪਾਵੇਂ ਤਿਸਕੇ ਦਰਸ ਸਭ ਪਾਪ ਮਟਾਵੇਂ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਹੁਣ ਪੈਰ ਕੀ ਪੂਜਣੇ ਆ ਇਹ ਨਹੀਂ ਆਪਾਂ ਸਮਝਦੇ ਉਹ ਜਿਹੜੇ ਬਚਨ ਬੋਲਦੇ ਆ ਨਾ ਤੁਸੀਂ ਸਾਰੇ ਉਹ ਜਨ ਉਹਨਾਂ ਨੂੰ ਕਮਾਉਣਾ ਅਤੇ ਉਹ ਕੀ ਬੋਲਦੇ ਆ ਵਾਹਿਗੁਰੂ ਇਹ ਜਦੋਂ ਮਨ ਕਰਕੇ ਸੁਣੋਗੇ ਤਾਂ ਸਮਝੋ ਕਿ ਉਹ ਤਿਸ ਜਨ ਕੇ ਪੂਜੋ ਸਦ ਪੈਰਾ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਉਹਨਾਂ ਦੇ ਪੈਰਾਂ ਦੀ ਧੂੜੀ ਮਨ ਨੇ ਇਸ਼ਨਾਨ ਕਰਨਾ ਅੱਗੇ ਦੱਸਿਆ ਕਿਵੇਂ ਆ ਸਾਧੂ ਸਾਰੇ ਤੁਸੀਂ ਬੈਠੇ ਹੋ ਜਦੋਂ ਬੋਲਦੇ ਹੋ ਨਾ ਵਾਹਿਗੁਰੂ ਆਹ ਧੂੜੀ ਨਿਕਲਦੀ ਹੈ ਤੁਹਾਡੇ ਮੁੱਖ 'ਚੋਂ ਇਕੱਠੀ ਹੋ ਕੇ ਫਿਰ ਕੰਨਾਂ ਰਾਹੀਂ ਸਾਡੇ ਮਨ ਨੂੰ ਲੱਗਦੀ ਤੁਸੀਂ ਅੱਖਾਂ ਬੰਦ ਕਰਕੇ ਜਪਦੇ ਅੱਖਾਂ ਬੰਦ ਕਰਕੇ ਜਪਣਾ ਜਦੋਂ ਇੱਦਾਂ ਫਰੀ ਹੋ ਕੇ ਬੈਠਣਾ ਉਦੋਂ ਅੱਖਾਂ ਨਹੀਂ ਖੋਲਣੀਆਂ ਕਿਉਂਕਿ ਫਿਰ ਇਹਨੇ ਤਾਂ ਬਾਹਰ ਹੀ ਵੇਖੀ ਜਾਣਾ ਧੂੜੀ ਤਾਂ ਲੱਗਣੀ ਨਹੀਂ ਸਾਰਿਆਂ ਦੀ ਆਵਾਜ਼ ਸਭ ਸੁਰਤੀ ਮਿਲ ਸੁਰਤ ਕਮਾਈ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਤਰੀਕਾ ਕੀ ਆ ਹਰ ਕਾ ਨਾਮ ਹਰ ਕਿਹਾ ਵਾਹਿਗੁਰੂ ਜੀ ਨੇ ਧਿਆਨ ਨਾਲ ਬੋਲ ਕੇ ਸੁਣੋ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਇਹ ਪੰਜੇ ਮੈਲਾਂ ਨਿਕਲ ਜਾਂਦੀਆਂ ਉਸੇ ਵੇਲੇ ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਣ ਉਦੋਂ ਫਿਰ ਇਹ ਆਪਣੇ ਨਿੱਜ ਘਰ ਮਹਿਲ ਨੂੰ ਜਾਂਦਾ ਜਿੱਥੋਂ ਇਹ ਨਾਮ ਦੀ ਪ੍ਰਾਪਤੀ ਹੁੰਦੀ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਂ ਅਤੇ ਅੱਜ ਸਤਿਗੁਰਾਂ ਨੇ ਹੁਕਮਨਾਮਾ ਕੀ ਬਖਸ਼ਿਆ ਵਾ ਤੁਸੀਂ ਪੜ੍ਹ ਕੇ ਆਏ ਹੋ ਸਾਰੇ ਹਾਂਜੀ ਵੇਖੋ ਨਾਮ ਦੀ ਕਿੰਨੀ ਵਡਿਆਈ ਹੈ ਹੁਕਮਨਾਮਾ ਹੈ ਤੇ ਗੁਰਬਾਣੀ ਗੁਰੂ ਜੀ ਹੁਕਮ ਆ ਸਾਡੇ ਲਈ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇਕੱਲਾ ਇਕੱਲਾ ਸ਼ਬਦ ਹੁਕਮ ਆ ਸਾਡੇ ਲਈ ਪਰ ਉਹ ਗੁਰੂ ਘਰ 'ਚ ਜਿਹੜਾ ਫਿਰ ਸਵੇਰੇ ਅੰਮ੍ਰਿਤ ਵੇਲੇ ਮੁੱਖ ਵਾਕ ਆਉਂਦਾ ਹੈ ਸਤਿਗੁਰਾਂ ਦਾ ਉਹਨੂੰ ਆਪਾਂ ਕਹਿੰਦੇ ਹੁਕਮਨਾਮਾ ਸਾਹਿਬ ਹੁਕਮ ਉਹ ਚਾਹੇ ਤੁਸੀਂ ਹਰਿਮੰਦਰ ਸਾਹਿਬ ਤੋਂ ਸੁਣ ਲਓ ਗੁਰੂ ਘਰਾਂ ਦੇ ਵਿੱਚੋਂ ਉਸ ਹੁਕਮ 'ਤੇ ਸਾਰਾ ਦਿਨ ਫਿਰ ਆਪਾਂ ਚੱਲਣਾ ਹੁੰਦਾ ਅਤੇ ਅੱਜ ਸਤਿਗੁਰਾਂ ਨੇ ਕੀ ਹੁਕਮ ਬਖਸ਼ਿਸ਼ ਕੀਤਾ ਹਾਂਜੀ ਕਹਿੰਦੇ ਬਸੰਤ ਸਵਰਗ ਲੋਕਾ ਜਿੱਤ ਤੇ ਪ੍ਰਿਥਵੀ ਨਵ ਖੰਡਣਾ
ਕਹਿੰਦੇ ਜਿਹੜੇ ਲੋਕ ਇਹ ਨੌਵਾਂ ਖੰਡਾਂ ਦੇ ਵਿੱਚ ਵੱਸਦੇ ਆ, ਨੌ ਖੰਡ ਪ੍ਰਿਥਵੀ ਮੰਨੀ ਗਈ ਆ, ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਮਹਾ ਉਦਾਸ ਤਪੀਸਰ ਥੀਵੇ। ਜਪਜੀ ਸਾਹਿਬ ਚ ਲਿਖਿਆ ਨਵਾਂ ਖੰਡਾਂ ਵਿੱਚ ਜਾਣਗੇ ਨਾਲ ਚੱਲੇ ਸਭ, ਧਰਤੀ ਦੇ ਨੌ ਖੰਡ ਮੰਨੇ ਗਏ ਆ। ਕਹਿੰਦੇ ਉੱਥੇ ਲੋਕ ਵੱਸ ਰਹੇ ਨੇ, ਔਰ ਕਿਸ ਤਰ੍ਹਾਂ ਵੱਸਣ ਵੀ ਜਿਵੇਂ ਲੋਕ ਸਵਰਗਾਂ ਦੇ ਨਜ਼ਾਰੇ ਲੈਣ, ਕਿ ਘਰਾਂ ਚ ਸਾਰੇ ਸੁੱਖ ਹੋਣ, ਕੋਈ ਦੁੱਖ ਨਾ ਹੋਵੇ। ਪਰ ਜੇ ਉਹ ਨਾਮ ਨਹੀਂ ਜਪਦੇ ਤੇ ਫਿਰ ਉਹ ਇੱਕ ਭੈੜੇ ਜੰਗਲ ਚ ਵੱਸ ਰਹੇ। ਵੇਖੋ ਸਤਿਗੁਰਾਂ ਨੇ ਕਿੰਨਾ ਪਿਆਰਾ ਉਪਦੇਸ਼ ਕੀਤਾ। ਕਹਿੰਦੇ ਬਸੰਤ ਹੁੰਦੇ ਵੱਸ ਰਹੇ ਸਵਰਗ ਲੋਕਾਂ, ਜਿੱਤ ਤੇ ਪ੍ਰਿਥਵੀ ਨਵ ਖੰਡਣਾ ਬਿਸਰੰਤ ਹਰ ਗੋਪਾਲਾ। ਬਿਸਰੰਤ ਹੁੰਦਾ ਜਿਹੜੇ ਭੁੱਲ ਗਏ। ਵੇਖੋ ਆਪਣੇ ਘਰਾਂ 'ਚ ਕਿੰਨੇ ਸੌਖ ਆ, ਸੋਹਣੇ ਸੋਹਣੇ ਘਰ ਆ, ਉਹਨਾਂ ਘਰਾਂ 'ਚ ਸਾਰੇ ਸੌਖ ਵੀ ਆ। ਅਤੇ ਸਤਿਗੁਰੂ ਕਹਿੰਦੇ ਵੀ ਜੇ ਨਾਮ ਨਹੀਂ ਨਾ ਜਪਦੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਹੀ ਨਗਰ ਉਜਾੜੀ, ਉਹ ਉਜਾੜ ਆ। ਅਤੇ ਜਿਹੜੇ ਘਰਾਂ 'ਚ ਨਾਮ ਜਪਿਆ ਜਾਂਦਾ ਇਹਨੂੰ ਵੀ ਘਰ ਕਿਹਾ ਵਾ। ਸਰੀਰ ਨੂੰ ਕੀ ਕਿਹਾ ਜੀ? ਘਰ, ਨਗਰ, ਕਾਇਆ ਨਗਰੀ। ਅਤੇ ਇਹ ਨਗਰੀ ਵੀ ਸਾਡੀ ਭੂਤ ਹੀ ਵੱਸਣਗੇ ਨਾ ਫਿਰ ਇਹਦੇ 'ਚ। ਭੂਤ ਤਾਂ ਹੈਗੇ ਹੀ ਅੰਦਰ ਪੰਜ, ਹੈ ਨਾ, ਉਹ ਫਿਰ ਹੈਵੀ ਹੋ ਜਾਂਦੇ ਜੇ ਵਾਹਿਗੁਰੂ ਦਾ ਨਾਮ ਭੁੱਲ ਗਏ। ਨਾਮ ਤੋਂ ਡਰਦੇ ਹੋ, ਉਹ ਭੂਤ ਫਿਰ ਤੁਹਾਨੂੰ ਤੰਗ ਕਰਨਗੇ, ਹੈ ਨਾ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਲ ਸੋਹਣ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ। ਭੂਤ ਵੱਸੇ ਤੇ ਮਾਏ, ਇੱਥੇ ਵੀ ਉਹਨਾਂ ਨੇ ਇਹੀ ਕਿਹਾ। ਕਹਿੰਦੇ ਵੇਖੋ ਕਿੰਨੇ ਕਿੰਨੇ ਇਹ ਨੌ ਖੰਡ ਧਰਤੀ 'ਤੇ ਲੋਕ ਵੱਸ ਰਹੇ ਨੇ, ਭਾਵੇਂ ਸਵਰਗਾਂ ਦੇ ਵਾਂਗੂ ਰਹਿੰਦੇ ਹੋਣ। ਸਵਰਗਾਂ 'ਚ ਮੰਨਿਆ ਗਿਆ ਬੜੇ ਸੁੱਖ ਨੇ, ਅਤੇ ਉਹ ਸੁੱਖ ਸਾਰੇ ਉਹਨਾਂ ਨੂੰ ਪ੍ਰਾਪਤ ਹੋਣ। ਪਰ ਜੇ ਉਹ ਵਾਹਿਗੁਰੂ ਨੂੰ ਭੁੱਲੇ ਨੇ, ਨਾਮ ਨਹੀਂ ਜਪਦੇ, ਸਭ ਸੁੱਖਦਾਤਾ ਰਾਮ ਹੈ, ਜੇ ਰਾਮ ਨੂੰ ਭੁੱਲ ਗਏ ਤਾਂ ਫਿਰ ਉਹ ਰਹਿੰਦੇ ਨੇ ਭੈੜੇ ਜੰਗਲ ਦੇ ਵਿੱਚ। ਕਹਿੰਦੇ ਬਿਸਰੰਤ ਹਰ ਗੋਪਾਲਾ, ਨਾਨਕ ਤੇ ਪ੍ਰਾਣੀ ਉਦਿਆਨ ਪਰਮਣ। ਅਤੇ ਜਦੋਂ ਫਿਰ ਅਸੀਂ ਪੜ੍ਹ ਲੈਂਦੇ ਪੰਕਤੀ, ਅਤੇ ਫਿਰ ਆਪਾਂ ਪ੍ਰੈਕਟਿਸ ਕਰਨੀ ਹੁੰਦੀ ਆ, ਅਭਿਆਸ ਕਰਨਾ ਹੁੰਦਾ ਵਾ, ਅਰਦਾਸ ਕਰਨੀ ਹੁੰਦੀ ਆ। ਬਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ। ਜਿਹੜਾ ਹੁਣੇ ਆਪਾਂ ਪੜ੍ਹੇ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ, ਸਦਕਾਮ ਬੋਲੋ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰ ਹੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉਂ ਰਹੇ ਸਮਾਏ। ਨਾਲ ਦੀ ਨਾਲ ਆਪਾਂ ਇਹ ਸ਼ੁਰੂ ਕਰ ਦੇਣਾ ਹੁੰਦਾ ਵਾ ਕਿ ਅਸੀਂ ਤਾਂ ਨਹੀਂ ਭੁੱਲੇ ਬੈਠੇ, ਆਪਣੇ ਆਪ 'ਤੇ ਗੁਰਬਾਣੀ ਨੂੰ, ਆਪਣੇ ਮਨ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਚੈੱਕ ਕਰਨਾ ਵਾ ਕਿ ਸਾਡਾ ਇਹ ਹਾਲ ਤਾਂ ਨਹੀਂ ਗਾ ਜੋ ਸਤਿਗੁਰੂ ਅੱਜ ਕਹਿ ਰਹੇ ਨੇ, ਹੈ ਨਾ। ਬਸੰਤ ਹੁੰਦੇ ਵੱਸ ਰਹੇ ਸਵਰਗ ਵਾਂਗੂ ਲੋਕ ਜਿੰਨੇ ਵੀ ਆ, ਜਿੱਤ ਤੇ ਪ੍ਰਿਥਵੀ ਨਵ ਖੰਡਣ, ਧਰਤੀ ਦੇ ਨੌਵਾਂ ਖੰਡਾਂ ਦੇ ਵਿੱਚ। ਪਰ ਜੇ ਭੁੱਲੇ ਨੇ, ਬਿਸਰੰਤ ਹਰ ਗੋਪਾਲ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਅਤੇ ਫਿਰ ਅੱਗੇ ਦੱਸ ਦਿੱਤਾ ਉਹਨਾਂ ਨੇ ਕਿ ਉਹਨਾਂ ਘਰਾਂ ਦੇ ਵਿੱਚ, ਉਹਨਾਂ ਨਗਰਾਂ ਦੇ ਵਿੱਚ ਲੋਕ ਕਿੰਨੇ ਤਮਾਸ਼ੇ ਵੀ ਵੇਖਣ। ਕੌਤਕ ਕੋਟ ਤਮਾਸ਼ਿਆਂ ਚੇਤਨਾ ਆਵਸ ਨਾਉ। ਹੁਣ ਤਾਂ ਤਮਾਸ਼ੇ ਘਰ ਘਰ ਆ ਗਏ ਨੇ। ਪੁਰਾਣੇ ਸਮੇਂ ਦੇ ਵਿੱਚ ਨਾ ਪਿੰਡਾਂ ਦੇ ਸ਼ਾਹ ਇਕੱਠੇ ਹੋ ਕੇ ਖਾੜਾ ਲਵਾਉਂਦੇ ਹੁੰਦੇ ਸੀ ਬੇਸਵਾਦ, ਅਤੇ ਲੋਕ ਸਾਰੇ ਇਕੱਠੇ ਹੋ ਕੇ ਉਹ ਤਮਾਸ਼ਾ ਵੇਂਦੇ। ਪਰ ਹੁਣ ਤਾਂ ਘਰ ਘਰ ਹੀ ਆ ਗਏ, ਲੋਕਾਂ ਦੇ ਹੱਥ ਦੇ ਉੱਤੇ ਤਮਾਸ਼ੇ ਲੱਗੇ। ਆ ਜਿਹੜਾ ਮੋਬਾਈਲ ਆ, ਹੱਥ ਦੇ ਉੱਤੇ ਉਹ ਤਮਾਸ਼ੇ ਹੋ ਰਹੇ ਨੇ। ਕੌਤਕ ਕੋਟ ਤਮਾਸ਼ਿਆਂ ਚੇਤਨਾ ਆਵਸ ਨਾਉ, ਨਾਨਕ ਕੋੜ ਹੀ ਨਰਕ ਬਰਾਬਰੀ ਉੱਜੜ ਸੋਈ ਥਾਂ। ਇੱਥੇ ਜਦੋਂ ਇੱਦਾਂ ਦੀ ਗੱਲ ਆਉਂਦੀ, ਉਦੋਂ ਹੀ ਆਪਾਂ ਲੱਗ ਪੈਣਾ ਹੁੰਦਾ ਵਾਹਿਗੁਰੂ।

ਫਿਰ ਇੱਕ ਵਾਰੀ ਆਪਾਂ ਸਿੱਖ ਲਈਏ ਕਿ ਜੇ ਇਹਨਾਂ ਮਾਇਆ ਦੇ ਤਮਾਸ਼ਿਆਂ ਚੋਂ ਮਨ ਨੂੰ ਕੱਢਣਾ ਚਾਹੁੰਦੇ ਹਾਂ ਤੇ ਨਾਮ ਤੱਕ ਪਹੁੰਚਣਾ ਚਾਹੁੰਦੇ ਹਾਂ, ਅੰਦਰ ਹੀ ਹੈ ਨਾਮ, ਤੇ ਫਿਰ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਜੀਤ। ਆਪਾਂ ਕਈ ਵਾਰੀ ਵਿਚਾਰਿਆ ਜਿਹੜਾ ਮਨ ਇਹਦੀਆਂ ਬੜੀਆਂ ਅਵਸਥਾ ਨੇ, ਜਦੋਂ ਅੱਖਾਂ 'ਚ ਬੈਠਦਾ ਇਹਨੂੰ ਮਨ ਕਹਿੰਦੇ ਆ, ਦੋ ਹਿੱਸਿਆਂ 'ਚ ਵੰਡਿਆ ਜਾਂਦਾ। ਜਦੋਂ ਤੁਸੀਂ ਨੇਤਰ ਬੰਦ ਕਰਦੇ ਹੋ ਇਹ ਕੰਨਾਂ 'ਚ ਆ ਜਾਂਦਾ, ਕੰਨਾਂ 'ਚੋਂ ਵੀ ਭੱਜੇਗਾ ਬਾਹਰ। ਇੱਧਰ ਪੱਖੇ ਦੀ ਆਵਾਜ਼ ਆ ਰਹੀ, ਕੋਈ ਹੋਰ ਬੋਲਿਆ ਉੱਧਰ ਜਾਏਗਾ, ਕੰਨਾਂ 'ਚ ਆ ਕੇ ਇਹ ਸੁਰਤੀ ਬਣ ਜਾਂਦਾ। ਇਹਨੂੰ ਧਿਆਨ ਕਹਿੰਦੇ, ਇਹਨੂੰ ਚਿੱਤ ਕਹਿੰਦੇ ਆ। ਤਾਂ ਹੀ ਉਹਨਾਂ ਕਿਹਾ ਸੀ ਨਾ, ਕੌਟਕ ਕੋਟ ਤਮਾਸਿਆਂ ਚੇਤਨਾ ਆਪਸ ਨਾਉ, ਨਾਨਕ ਕੋੜੀ ਨਰਕ ਬਰਫ। ਇਹ ਕੋੜੀ ਹੋ ਜਾਂਦਾ ਜਿੰਨਾ ਚਿਰ ਇਹ ਨਾਮ ਦੇ ਨਾਲ ਨਹੀਂ ਜੁੜਦਾ। ਬਿਨ ਨਾਵੇਂ ਮਨ ਤਨ ਹੈ ਕੁਸ਼ਟੀ, ਕੁਸ਼ਟੀ ਦਾ ਕੋੜੀ ਵਿੱਚ ਨਰਕੇ ਵਾਸਾ ਪਾਇੰਦਾ, 84 ਲੱਖ ਨਰਕਾਂ ਨੂੰ ਜਾਊਗਾ। ਫਿਰ ਸਾਨੂੰ ਸਤਿਗੁਰੂ ਸਮਝਾਉਂਦੇ ਕਿ ਤੁਸੀਂ ਸਾਵਧਾਨ ਹੋਣਾ। ਜਦੋਂ ਆਪਾਂ ਫਰੀ ਹਾਂ, ਘਰ ਬੈਠ ਕੇ ਜੇ ਤੁਸੀਂ ਜਪਣਾ, ਉਦੋਂ ਫਿਰ ਨੇਤਰ ਬੰਦ ਕਰ ਲੈਣੇ, ਫਿਰ ਅੰਦਰ ਨੂੰ ਸਵਾਸ ਜਾਂਦੇ ਆ, ਵਾਹ ਬਾਹਰ ਗੁਰੂ। ਕਿਉਂਕਿ ਸਵਾਸ ਬਹੁਤ ਜ਼ਰੂਰੀ ਆ ਸਾਡੇ ਸਰੀਰ ਲਈ। ਕਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਸਾਹ ਨਹੀਂ ਲੈਂਦੇ, ਉਹ ਕ੍ਰੋਧੀ ਹੋ ਜਾਂਦਾ ਮਨ, ਕਿਉਂਕਿ ਆਕਸੀਜਨ ਆ ਨਾ ਜਾਵੇ। ਅਤੇ ਫਿਰ ਕਹਿੰਦੇ ਇੱਕ ਮਿੰਟ ਆਕਸੀਜਨ ਆ ਨਾ ਜਾਵੇ ਅੰਦਰ, ਦਿਮਾਗ ਤੱਕ ਨਾ ਪਹੁੰਚੇ, ਅਤੇ ਸਾਡਾ ਮਨ, ਜਿਹੜੇ ਦਿਮਾਗ ਦੇ ਕਿੰਨੇ ਸੈੱਲ ਡੈੱਡ ਹੋ ਜਾਂਦੇ ਆ, ਦਿਮਾਗ ਕੰਮ ਕਰਨ ਉੱਠ ਜਾਂਦਾ। ਹੌਲੀ ਹੌਲੀ ਫਿਰ ਉਹ ਬੰਦਾ ਨਾ ਹੋਰ ਤਰ੍ਹਾਂ ਦਾ ਹੋ ਜਾਂਦਾ। ਅਤੇ ਲੋਕ ਕਹਿੰਦੇ ਜੀ ਅਵਸਥਾ ਬਣ ਗਈ, ਅਵਸਥਾ ਨਹੀਂ ਬਣਦੀ ਕੋਈ ਵੀ, ਉਹ ਤਾਂ ਦਿਮਾਗ ਹੀ ਕੰਮ ਕਰਨ ਉੱਠ ਜਾਂਦਾ ਜਦੋਂ ਆਕਸੀਜਨ ਨਹੀਂ ਜਾਂਦੀ, ਹੈ ਨਾ। ਅਤੇ ਗੁਰੂ ਰਾਮਦਾਸ ਜੀ ਨੇ ਕਿਹਾ ਸਵਾਸ ਬਹੁਤ ਜ਼ਰੂਰੀ ਹੈ। ਜਦੋਂ ਅੰਦਰ ਨੂੰ ਸਵਾਸ ਜਾਂਦਾ ਉਹਨੂੰ ਸਵਾਸ ਕਹਿੰਦੇ, ਜਦੋਂ ਬਾਹਰ ਨੂੰ ਆਉਂਦਾ ਉਹਨੂੰ ਗਰਾਸ ਕਹਿੰਦੇ ਆ। ਕਹਿੰਦੇ ਜੋ ਸਵਾਸ ਗਿਰਾਸ ਧਿਆਏ ਮੇਰਾ ਹਰ, ਕਿਉਂਕਿ ਬੜਾ ਲੰਬਾ ਇਹ ਪ੍ਰੋਸੀਜਰ ਹੈ, ਮੁਸ਼ਕਤ ਘਾਲਣੀ ਪੈਣੀ ਹੈ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਇਸ ਲਈ ਇਹਦੀ ਤਿਆਰੀ ਕਰਨੀ ਪੈਂਦੀ ਹੈ ਕਿ ਇਹ ਜਪਣਾ ਕਿੱਦਾਂ। ਇਹਨੂੰ ਕਹਿੰਦੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਕਹਿੰਦੇ ਜੇ ਜੰਮਣ ਮਰਨ 'ਚੋਂ ਬਚਣਾ ਚਾਹੁੰਦੇ ਹੋ ਤਾਂ ਸਿੱਖ ਲਓ ਸਿਮਰਨ ਕਿਵੇਂ ਕਰਨਾ, ਹੈ ਨਾ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁੱਖ ਉੱਜਲ ਸਦਾ ਸੁਖੀ। ਅਤੇ ਸਿਮਰਨ ਕਿਹਦਾ ਕਰਨਾ, ਇੱਕ ਤਾਂ ਵਾਹਿਗੁਰੂ, ਪਰ ਇਹ ਸਿਮਰਨ ਕਰਦਾ ਰਹਿੰਦਾ ਮਨ ਹਰ ਵੇਲੇ, ਸਿਮਰਨ ਤੋਂ ਬਿਨਾਂ ਰਹਿ ਨਹੀਂ ਸਕਦਾ। ਕਾਹਦਾ ਕਰਦਾ, ਮਾਇਆ ਦਾ, ਸੋਚਾਂ ਦਾ, ਉਹਤੋਂ ਹਟਾਉਣਾ ਇਹਨੂੰ, ਅਤੇ ਇੱਕ ਦਾ ਸਿਮਰਨ ਕਰਨਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਉੱਚਾ ਕੰਮ ਕਰਨਾ। ਇਹ ਮੂਰਖ ਜਿਹੜਾ ਇਹਦਾ ਉਧਾਰ ਹੋ ਜਾਏਗਾ, ਪ੍ਰਭ ਕੇ ਸਿਮਰਨ ਉਧਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ। ਇਹ ਫੁਰਨੇ ਜਿਹੜੇ ਖਤਮ ਹੋ ਜਾਣਗੇ ਅੰਦਰ, ਮਾਇਆ ਨੂੰ ਕਿਹਾ ਤ੍ਰਿਸ਼ਨਾ, ਇਹ ਖਤਮ ਹੋ ਜਾਏਗੀ। ਪ੍ਰਭ ਕੇ ਸਿਮਰਨ ਸਭ ਕੁਛ ਸੁੱਜੇ, ਅੰਦਰੋਂ ਨਾਮ ਵੀ ਸੁਣਨ ਲੱਗ ਪਏਗਾ, ਪ੍ਰਕਾਸ਼ ਰੂਪ ਦਰਸ਼ਨ ਵੀ ਹੋਣਗੇ। ਪ੍ਰਭ ਕੇ ਸਿਮਰਨ ਨਾ ਹੀ ਜੰਮ ਤਰਾਸਾ, ਦੇਖੋ ਕਿੱਡੀ ਵੱਡੀ ਗਰੰਟੀ, ਜੰਮ ਨੇੜੇ ਨਹੀਂ ਆਉਣਗੇ। ਪ੍ਰਭ ਕੇ ਸਿਮਰਨ ਗਰਭ ਨਾ ਵਸੈ, ਪ੍ਰਭ ਕੇ ਸਿਮਰਨ ਦੁੱਖ ਜੰਮ ਨਸੈ, ਪ੍ਰਭ ਸਿਮਰਤ ਕਿਛ ਵਿਘਨ ਨਾ ਲਾਗੇ। ਪ੍ਰਭ ਕੇ ਸਿਮਰਨ ਮਨ ਨੂੰ ਜਗਾਉਣ ਦਾ ਇੱਕੋ ਤਰੀਕਾ, ਸਿਮਰਨ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ, ਪਰ ਉਹ ਵੀ ਸਿੱਖ ਕੇ। ਸਿੱਖਣਾ ਕਿੱਦਾਂ, ਅੱਖਾਂ ਬੰਦ ਕਰ ਲੈਣੀਆਂ, ਮਨ ਕੰਨਾਂ 'ਚ ਆ ਗਿਆ, ਇਹਨੂੰ ਚਿੱਤ ਕਹਿੰਦੇ ਆ, ਇਹਨੂੰ ਸੁਰਤੀ ਕਹਿੰਦੇ ਆ, ਇਹਨੂੰ ਧਿਆਨ ਕਹਿੰਦੇ ਆ, ਅਤੇ ਵਾਹਿਗੁਰੂ ਸ਼ਬਦ ਆ, ਇਹਦੇ ਨਾਲ ਇਹਨੂੰ ਜੋੜ ਦਿਓ, ਸ਼ਬਦ ਅਤੇ ਸੁਰਤੀ ਦਾ ਮਿਲਾਪ ਕਰਾ ਦਿਓ, ਫਿਰ ਉਹ ਸੋਚਾਂ ਛੱਡ ਜਾਏਗਾ ਜਿਹੜੀ ਅੰਦਰ ਮਾਇਆ ਚੱਲਦੀ ਸੂਖਮ, ਉਹ ਸੋਚਾਂ ਖਤਮ ਹੋ ਜਾਣਗੀਆਂ, ਮਨ ਨਿਰਮਲ, ਉਹੀ ਮੈਲ ਆ ਪਕੂੜ ਦੀ ਪਾਲ ਜਿਹੜੀ ਚੱਲ ਰਹੀ ਸੋਚਾਂ, ਉਹ ਰਾਤ ਨੂੰ ਸੁਪਨੇ ਬਣ ਜਾਂਦੇ, ਉਹ ਖਤਮ ਹੋ ਜਾਣਗੇ, ਅਤੇ ਮਨ ਦੇ ਵਿੱਚ ਤੁਸੀਂ ਵਾਹਿਗੁਰੂ ਨੂੰ ਵਸਾ ਲੈਣਾ ਵਾ, ਬੋਲ ਬੋਲ ਕੇ ਬਾਰੰਗ ਬਾਰ ਬਾਰ ਪ੍ਰਭ ਜੀ, ਉਹਦੀ ਵਸਣ ਦੀ ਨਿਸ਼ਾਨੀ, ਫਿਰ ਅੰਦਰੋਂ ਤੁਹਾਨੂੰ ਨਾਮ ਸੁਣਨ ਲੱਗ ਪੈਣਾ, ਹਨੇਰੇ ਸ਼ਬਦ ਜਿਹਨਾਂ ਨੂੰ ਸੁਣਦੇ ਆ ਉਹਨਾਂ ਦੇ ਵਸ ਗਏ ਵਾ, ਨਾਮ ਜਿਣ ਕੇ ਮਨ ਵਸਿਆ
ਵਾਜੇ ਉਹ ਪੰਜ ਸ਼ਬਦ ਉਹਨਾਂ ਨੂੰ ਕਿਹਾ, ਬੜੀ ਉੱਚੀ ਫਿਰ ਵੱਜਣ ਲੱਗ ਪੈਂਦੀ ਅੰਦਰ, ਫਿਰ ਉੱਥੇ ਲੋੜ ਹੀ ਨਹੀਂ ਗਈ ਬੋਲਣ ਦੀ, ਫਿਰ ਤਾਂ ਇਹ ਪੰਜ ਨੇੜੇ ਨਹੀਂ ਆਉਂਦੇ। ਵਾਜੇ ਪੰਜ ਸ਼ਬਦ ਅਤੇ ਤਾਂ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆਂ ਪੰਚ ਦੂਤ ਤੁਧ, ਕਿਉਂਕਿ ਵਾਹਿਗੁਰੂ ਦਾ ਨਾਮ ਹੈ, ਉਹਨੇ ਫਿਰ ਪੰਜਾਂ ਨੂੰ ਪਾਸੇ ਕਰ ਦੇਣਾ। ਪੰਚ ਮਨਾਏ ਪੰਚ ਰਸਾਏ, ਆਪੇ ਰੁੱਸ ਜਾਂਦੇ ਸਾਡੇ ਨਾਲ, ਉਹ ਰੁੱਸੇ ਚੰਗੇ। ਪੰਚ ਵਸਾਏ ਪੰਚ ਗਵਾਏ, ਇਹਨ ਫਿਰ ਤਾਂ ਨਗਰ ਉੱਠਾ ਮੇਰੇ ਭਾਈ, ਇਹ ਨਗਰ ਫਿਰ ਵੱਸ ਜਾਂਦਾ। ਦੁਰਤ ਗਿਆ, ਉਹ ਜ਼ਹਿਰ ਨਿਕਲ ਗਿਆ, ਭੈੜਾ ਹੀ ਮੱਤ ਨਿਕਲ ਗਈ। ਗੁਰ ਗਿਆਨ ਦ੍ਰਿੜਾਏ, ਉਹ ਗਿਆਨ ਨਾਮ ਨੂੰ ਕਿਹਾ, ਤੁਸੀਂ ਉਹਨੂੰ ਦ੍ਰਿੜ ਕਰ ਲੈਣਾ। ਸਾਚ ਧਰਮ ਕੀ ਕਰ ਦੀਨੀ ਵਾੜ, ਇਹ ਨਾਮ ਨੂੰ ਸੱਚ ਧਰਮ ਵੀ ਕਿਹਾ, ਜਿਹਨੂੰ ਕਿਹਾ ਨਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਆਹ ਅਵਸਥਾ ਬਣ ਜਾਣੀ। ਫਰੇ ਮਹੁਕਮ ਗੁਰ ਗਿਆਨ ਵਿਚਾਰ, ਫਿਰ ਇਹ ਖੇਤੀ ਜਿਹੜੀ ਹੈ ਫਲਦੀ ਹੈ ਸਾਡੇ ਅੰਦਰ ਨਾਮ ਦੀ। ਨਾਮ ਖੇਤੀ ਬੀਜੋ ਭਾਈ ਮੀਰ, ਸੌਦਾ ਕਰੋ ਗੁਰਸੇਵੋ ਨੇਤ, ਸ਼ਾਂਤ ਸਹਿਜ ਸੁੱਕੇ ਸਭ ਹਾਟ, ਸ਼ਾਹ ਵਪਾਰੀ ਇੱਕੇ ਥਾਂ। ਇਹ ਸ਼ਾਹ ਦੇ ਕੋਲ ਵਪਾਰੀ ਬਣ ਕੇ ਪਹੁੰਚ ਜਾਂਦਾ ਨਿੱਜ ਘਰ ਮਹਿਲ 'ਚ। ਜੇਜ਼ੀਆ ਡੰਨ ਕੋ ਲੈ ਨਾ ਜਗਾਤ, ਉਹ ਜਿਹੜੇ ਜਗਾਤੀ ਨੇ ਉਹ ਪਾਸੇ ਹੋ ਜਾਂਦੇ, ਉਹ ਪੰਜਾਂ ਨੂੰ ਕਿਹਾ ਚੋਰਾਂ ਨੂੰ। ਸਤਿਗੁਰ ਕਰਦੇ ਨਹੀਂ ਧੁਰ ਕੇ ਛਾਪ, ਜਿਹਦੇ ਨਾਮ ਦੀ ਮੋਹਰ ਲੱਗ ਗਈ। ਵੱਖਰ ਨਾਮ ਲਦਖੇਪ ਚਲਾਓ, ਲੈ ਲਾਹਾ ਗੁਰਮੁਖ ਘਰ ਆਓ, ਸਤਿਗੁਰ ਸ਼ਾਹ ਸਿੱਖ ਵਣਜਾਰੇ, ਪੂੰਜੀ ਨਾਮ ਲੇਖਾ ਸਾਸਮ। ਉਹ ਨਿੱਜ ਘਰ ਦੇ ਵਾਸੀ ਬਣ ਜਾਂਦੇ। ਕਿਤੇ ਸੋ ਇਸ ਘਰ ਵਸੇ ਜਿਸ ਗੁਰਪੂਰਾ ਸੇਵ, ਅਬਚਲ ਨਗਰੀ ਨਾਨਕ ਦੇਵ। ਉਸ ਸ਼ਹਿਰ ਨੂੰ ਅਬਚਲ ਨਗਰੀ ਕਿਹਾ, ਬੇਗਮਪੁਰਾ ਸ਼ਹਿਰ, ਨਿੱਜ ਘਰ ਮਹਿਲ। ਪਰ ਉੱਥੇ ਜਾਣਾ ਤਾਂ ਵਾਂ ਜੇ ਅਸੀਂ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆਂ। ਇਹ ਸ਼ੈਤਾਨਾਂ ਦੇ ਨਾਲ ਰਲ ਜਾਂਦਾ ਜਿੰਨਾ ਚਿਰ ਪੂਰੇ ਗੁਰਦੇਵ ਨਾਲ ਨਹੀਂ ਜੁੜਦਾ। ਵਾਹਿਗੁਰੂ ਵਾਹਿਗੁਰੂ।

ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ

ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰ ਜਨਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਦਾ ਤਾਰਾ ਹਰ ਧਿਆਵੋ ਸੰਤ ਜੀ ਸਭ ਦੁੱਖ

ਤੈਨੂੰ ਕੁਰਬਾਨ ਹਰ ਧਿਆ ਮੈਂ, ਹਰ ਧਿਆ ਮੈਂ ਤੁਦ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ, ਸੇ ਧਨ ਜਿਨ ਹਰ ਧਿਆਇਆ ਜੀ।

ਕਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ।

ਜੇਤੀ ਬਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾਲ ਖਾ ਨਾ ਜਾਹੇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੁੱਪਾ

ਇਕੱਠਾ ਕਹੋਂ ਸਿਮਟ ਭਇਓ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਜ ਤਬ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇੱਕ ਬਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਲਹਿ ਹੈ।

ਹਾਥ ਉਭਾਰੂ ਅਮਰੇ ਸਾਬੈਰੀਅਨ ਸੰਘਾਰੂ ਪ੍ਰਥਮ ਧਰੋਂ ਭਗਵਤ ਗੋ ਧਿਆਨਾ ਬਾਹਰ ਕਰੋਂ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਰਤ੍ਰ ਉਚਾਰੋ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ

ਪੰਜ ਸ਼ਬਦ ਤਤਕਾਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤਤ ਵਾਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਾਓ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਣਦ ਸੁਣੋ।

ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਜ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ। ਦਰਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੱਲ ਦਾਤਾਂ ਬਖਸ਼ਣੀਆਂ। ਸੇਵਕ ਪਰਿਵਾਰ ਮੱਛੀ ਗੁਲਾਬ ਘਰ ਦੇ ਆਉਣ ਦਾ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਆਗਿਆ ਪਾਲ ਸਿੰਘ ਬੀਬੀ ਗੁਰਪ੍ਰੀਤ ਕੌਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਗੁਰਮਨ ਸਿੰਘ ਇੰਦਰਵੀਰ ਸਿੰਘ ਰਾਏ ਬਰਿੰਦਰ ਸਿੰਘ ਦੇ ਸੰਯੋਗ ਖੁੱਲ੍ਹਣ ਬਾਰੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀ ਬੇਨਤੀਆਂ ਗੁਰਮਨ ਸਾਹਿਬ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਲਾ

ਸ੍ਰੀ ਵਾਹਿਗੁਰੂ ਸਾਹਿਬ ਜੀ ਕਨ ਹਰ ਬੂੰਦ ਬਸੋ ਰੋਮਾਵਲ ਕੁਸੰਬ ਸੰਤ ਗਣੰਤ ਨਾ ਆਵੈ ਰਵ

ਨਦੀ ਕੱਟੀ ਹੈ। ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਹ ਦਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ।

ਗੁਰਮੁਖ ਪਾਵਸ ਰਸ ਰਸ ਮਾਨ ਰਹਾਓ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁਖ ਹੋਈ। ਕਥ ਕਹਿਣੇ ਤੇ ਰਹੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ।

ਸੰਭਾਲ ਸੋ ਗਿਆਨੀ ਜਿਨ ਸ਼ਬਦ ਲਿਬ ਲਾਈ ਮਨਮੁਖ ਹਉਮੈ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਾਨੈ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ ਗੁਰਮੁਖ ਸ਼ਾਂਤ ਉਤਮ ਕਰਾਮੰ ਮਨਮੁਖ ਜੋਨੀ ਦੁਖ ਸਹਾਮੰ ਬੰਧਨ ਟੁੱਟੇ ਇੱਕ ਨਾਮ ਵਸਾਮੰ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜੀ ਜੁੜੀ ਬੈਠੀ ਸਾਧ ਸੰਗ ਜੀਵਨ ਭਾਗੀ ਹੋ ਆਪ ਜੀ ਸੰਧਾ ਦਵਾਨਾ ਜਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਆਹ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਐਤਵਾਰ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਸੰਤ ਬਾਬਾ ਇਸ਼ਰ ਸਿੰਘ ਜੀ ਰਾੜੇ ਵਾਲੇ ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾ ਵਾਲੇ ਇਹ ਸਾਰੇ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸੰਗਤਾਂ ਵੱਲੋਂ ਕੱਲ੍ਹ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪਾਠ ਰੱਖੇ ਜਾਣ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਐਤਵਾਰ ਸਵੇਰੇ 10:30 ਸੰਪੂਰਨਤਾਵਾਂ ਹੋਣਗੀਆਂ ਐਤਵਾਰ ਦੀਵਾਨ ਇਸੇ ਸੰਬੰਧ ਸਾਜਰੇ ਨੇ ਆਪ ਜੀ ਨੇ ਹਾਜ਼ਰੀ ਭਰਨੀ ਆ ਜੀ

ਸਵਾਰੀ ਸੰਗਤ ਜੀ, ਜਿੰਨੇ ਤੁਸੀਂ ਪਿਆਰੇ ਗੁਰਸਿੱਖ ਜੁੜ ਬੈਠੇ ਹੋ, ਬਾਜਾਂ ਵਾਲੇ ਸੱਚੇ ਪਾਤਸ਼ਾਹ ਕਲਗੀਧਰ ਜੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ, ਸਾਰੀ ਸੰਗਤ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖੁਲਾਸਾ ਪਟਵਾਰੀ। ਪੱਟ ਨਾਮ ਹੁੰਦਾ ਕੱਪੜੇ ਦਾ, ਪੱਟ ਨਾਮ ਹੁੰਦਾ ਕੱਪੜੇ ਦਾ। ਤੁਸੀਂ ਕਈ ਵਾਰ ਦੇਖਿਆ, ਕਈ ਵਾਰ ਪਟਵਾਰੀਆਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਸਾਡਾ ਨਾਂ ਬਣਿਆ ਕਿੱਥੋਂ ਹੈ। ਜਿਹੜਾ ਪੱਟ ਕੱਪੜੇ 'ਤੇ ਨਕਸ਼ਾ ਬਣਿਆ ਹੋਵੇ, ਜ਼ਮੀਨਾਂ ਜਾਇਦਾਦਾਂ ਦਾ ਚਾਰ ਸ਼ਫੇਰੇ, ਉਸ ਕੱਪੜੇ ਦੇ ਨਕਸ਼ੇ ਤੋਂ ਪੜ੍ਹ ਕੇ ਵੇਖ ਕੇ ਸਭ ਕੁਝ ਅੰਦਾਜ਼ ਲਾ ਲਵੇ, ਆਹ ਜਗ੍ਹਾ ਇਸ ਜਗ੍ਹਾ 'ਤੇ, ਇਸ ਜਗ੍ਹਾ 'ਤੇ ਆਹ ਹੈ, ਇੱਥੇ ਆਹ ਹੈ, ਉਹਦਾ ਨਾਮ ਹੈ ਪਟਵਾਰੀ। ਜਿਹੜਾ ਨਕਸ਼ੇ ਨੂੰ ਕੱਪੜੇ ਵਾਲੇ ਨੂੰ ਪੜ੍ਹ ਲਵੇ, ਪੁਸਤਕਾਂ ਦੀ ਬਾਤ ਬਾਅਦ ਵਿੱਚ ਰਹਿ ਜਾਂਦੀ ਹੈ। ਪਟਵਾਰੀ ਕੌਣ ਹੈ? ਧਰਮ ਰਾਜਾ। ਮੈਨੂੰ ਪਟਵਾਰੀ ਜਿਹੜਾ, ਮੈਂ ਜਿਮੀ ਕਿਸੇ ਦੀ ਬੋਈ ਨਹੀਂ ਹੈ, ਮੈਨੂੰ ਇਹ ਡੰਨ ਦਿੰਦਾ, ਮੈਨੂੰ ਇਹ ਟੈਕਸ ਲਾਉਂਦਾ ਹੈ। ਹਰ ਕੇ ਲੋਕਾ ਮੋਕੋ ਨੀਤ ਡਸੈ ਪਟਵਾਰੀ। ਫਿਰ ਮੈਂ ਕੀ ਕੀਤਾ? ਉਪਰ ਭੁਜਾ ਬਾਹਾਂ ਉਪਰ ਕਰਕੇ ਗੁਰੂ ਦੇ ਅੱਗੇ ਪੁਕਾਰ ਕੀਤੀ, ਗਰੀਬ ਨਿਵਾਜ ਮੇਰੀ ਰੱਖਿਆ ਕਰੋ। ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹੋਂ ਲਿਆ ਉਭਾਰੀ। ਤੇ ਗੁਰੂ ਨੇ ਕਿਰਪਾ ਕੀਤੀ ਹੈ, ਮੈਨੂੰ ਇਹਨਾਂ ਵਿਕਾਰਾਂ ਤੋਂ ਗੁਰੂ ਨੇ ਬਚਾ ਲੈਣਾ ਕੀਤਾ। ਬਹੁਤ ਹੀ ਪਿਆਰ ਵਿੱਚ ਗੁਰੂ ਕੇ ਕੀਰਤਨੀ ਹੈ ਸਿੰਘ ਸਾਹਿਬਾਨ ਜੀ, ਆਪ ਜੀਆਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਗਏ ਨੇ। ਸਾਧ ਸੰਗਤ ਦੀਆਂ ਮੋਲਕ ਘੜੀਆਂ

ਜੀ ਦੇ ਪਾਵਨ ਅੰਗ 431 ਤੇ ਮੇਰੇ ਗਰੀਬ ਨਿਵਾਜ ਪੰਚਮ ਗੁਰਦੇਵ ਮਹਾਰਾਜ ਜੀ ਦਾ ਸ਼ਬਦ ਸੁਭਾਇਮਾਨ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਗੁਰੂ ਖਾਲਸਾ ਜੀ ਸਾਂਝ ਕਰੀਏ।

ਵਾਹਿਗੁਰੂ। ਜੋ ਅੱਜ ਦੇ ਅੰਮ੍ਰਿਤ ਬਚਨ ਨੇ ਮੇਰੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਨੇ, ਜਨਮ ਮਰਨ ਦੁੱਖ ਕੱਟੀਏ, ਸਰੀਰਕ ਦੁੱਖ ਨੇ ਜਾਂ ਘਰ ਦੇ ਕਲੇਸ਼ ਹੋ ਜਾਂਦੇ ਨੇ, ਇਹ ਵੀ ਦੁੱਖਾਂ ਵਿੱਚ ਹੀ ਗਿਣੇ ਜਾਂਦੇ ਨੇ, ਤਾਂ ਸਾਰੇ ਸਾਰੇ ਹੌਲੀ ਹੌਲੀ ਨਿਬੜ ਜਾਂਦੇ ਨੇ। ਪਰ ਜਿਹੜਾ ਜਨਮ ਤੇ ਮਰਨ ਦਾ ਦੁੱਖ ਹੈ, ਬਹੁਤ ਭਾਰੀ ਦੁੱਖ ਹੈ। ਕਿਧਰੇ 9-10 ਮਹੀਨੇ ਇੱਦਾਂ ਹੀ ਲੰਘ ਜਾਂਦੇ ਨੇ, ਮੁੱਖ ਤਲੈ ਪੈਰ ਉੱਪਰੇ ਵਸੰਦੋ ਓਥੜੈ ਥਾਏ, ਇਹੋ ਜਿਹੀ ਜਗ੍ਹਾ ਤੇ ਵਸਦਿਆਂ ਵਸਦਿਆਂ ਬੜਾ ਭਾਰੀ ਦੁੱਖ ਹੈ। ਕਿਧਰੇ ਜਨਮ ਲੈਂਦਿਆਂ ਸਾਰ ਫਿਰ ਮੌਤ ਹੋ ਜਾਂਦੀ ਹੈ, ਅਗਰ ਜੇ ਸਮਾਂ ਬਣਿਆ ਰਹੇ। ਜਿੰਨੇ ਸਵਾਸ ਮਹਾਰਾਜ ਨੇ ਲਿਖੇ ਨੇ, ਗਨ ਘਾਲੇ ਸਭ ਦਿਵਸ ਸਾਸ, ਨਹਿ ਵਡਣ ਘਟਣ ਤਿਲ, ਸਾਰ ਜਿੰਨੇ ਸਵਾਸ ਲਿਖੇ ਨੇ ਉਹਨੇ ਤਾਂ ਭੋਗਣੇ ਨੇ, ਪਰ ਮਰਨ, ਪਰ ਉਹਨਾਂ ਸਵਾਸਾਂ ਤੋਂ ਬਾਅਦ ਮਰਨਾ ਤਾਂ ਅਵਸ਼ ਹੋਣਾ ਹੀ ਹੋਣਾ, ਉਹ ਤੇ ਕੋਈ ਰੋਕ ਨਹੀਂ ਸਕਦਾ, ਫਿਰ ਉਹ ਮਰਨ ਦਾ ਵੀ ਦੁੱਖ ਹੈ। ਪੰਚਮ ਗੁਰਦੇਵ ਮਹਾਰਾਜ 52 ਅੱਖਰੀ ਵਿੱਚ ਬੜੇ ਪਿਆਰੇ ਬੱਚਾ ਲਿਖਦੇ ਨੇ, ਕਹਿੰਦੇ ਗੱਗਾ ਗੋਬਿੰਦ ਗੁਣ ਰਵੋ। ਗੱਗੇ ਅੱਖਰ ਦੁਆਰੇ ਗਰੀਬ ਨਿਵਾਸ ਜੀ ਕਿਰਪਾ ਕਰਦੇ ਵੀ ਹਮੇਸ਼ਾ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਰਹਿਣਾ। ਵਡਿਆਈ ਕੀ ਹੈ? ਗੁਰੂ ਗੁਰੂ ਜਪਦੇ ਰਹਿਣਾ ਚਾਹੀਦਾ,

ਲੋੜ ਨਹੀਂ ਹੈ। ਸਾਹਿਬ ਕਹਿੰਦੇ ਰੋਜ਼ਾਨਾ ਹਰ ਵੇਲੇ ਗੁਰੂ ਗੁਰੂ ਦੇ ਜਾਪ ਨੂੰ ਜਪਦੇ ਰਹਿਣਾ, ਨਾਲ ਕਹਿ ਦਿੱਤਾ ਸਾਸ ਹਰ ਸਵਾਸ ਨਾਲ, ਦੋ ਵਾਰ ਬਚਨ ਕਹਿਆ ਸਾਸ ਸਾਸ ਜਪ ਨੀਤ। ਗਰੀਬ ਨਿਵਾਜ ਨੂੰ ਪੁੱਛੀਏ, ਗਰੀਬ ਨਿਵਾਜ ਸੱਚੇ ਪਾਤਸ਼ਾਹ ਭੀ ਨਿਤਾ ਪ੍ਰਤੀ ਹਰ ਸਵਾਸ ਨਾਲ ਕਿਉਂ ਜਪਣਾ ਹੈ, ਇਹਦੇ ਪਿੱਛੇ ਕੋਈ ਕਾਰਨ ਹੋਵੇਗਾ? ਤਾਂ ਗਰੀਬ ਨਿਵਾਜ ਜੀ ਕਹਿੰਦੇ ਕਹਾਂ ਬਿਸਾਸਾ, ਹਾਂਜੀ ਕਹਾਂ ਬਿਸਾਸਾ ਕਾਹਦਾ, ਦੇਹ ਕਾ, ਇਸ ਸਰੀਰ ਦਾ ਵਿਸ਼ਵਾਸ ਥੋੜੀ ਹੈ ਵੀ ਅੰਤਲਾ ਸਵਾਸ ਕਿਧਰੇ ਉਹ ਹੀ ਨਾ ਹੋਵੇ, ਇਹਦਾ ਵਿਸ਼ਵਾਸ ਨਹੀਂ ਨਾ। ਹਰ ਜਪਦਿਆਂ ਖਿਨ ਪਲ ਢਿੱਲਣਾ, ਕੀ ਚਾਹੀ ਮੇਰੀ ਜੰਦੜੀਏ ਮਤ ਜਾਪੇ ਕਿ ਸਾਹੋ ਆਵੇ ਕਿ ਨਾ ਆਵੇ, ਰਾਮ ਕਹਾਂ ਬਿਸਾਸਾ ਕਹਾਂ ਬਿਸਾਸਾ, ਇਸ ਭਾਂਡੇ ਕਾ ਇਤਨੁਕ ਲੱਗ ਠਨਕਾ, ਕੱਚੇ ਭਾਂਡੇ ਦਾ ਵਿਸ਼ਵਾਸ ਕੋਈ ਨਹੀਂ ਹੈ, ਕਦੋਂ ਉਹਨੂੰ ਠੇਡਾ ਲੱਗੇ ਤੇ ਉਹਨੇ ਭੱਜ ਜਾਣਾ ਟੁੱਟ ਜਾਣਾ ਹੈ।

ਜੇ ਕਿਧਰੇ ਕਹੀਏ ਜੀ ਅਜੇ ਬਾਲਕ ਅਜੇ ਜਵਾਨੀ ਆਉਣੀ ਹੈ ਜਾਂ ਜਵਾਨੀ ਤੋਂ ਬਾਅਦ ਅਜੇ ਬੁਢੇਪਾ ਹੈ ਤਾਂ ਗਰੀਬ ਨਿਵਾਜ ਜੀ ਕਹਿੰਦੇ ਮੇਰੇ ਵਾਹਿਗੁਰੂ ਜੀ ਦਾ ਕੋਈ ਪਤਾ ਨਹੀਂ ਕਿਸ ਵੇਲੇ ਚੀਰੀ ਹੁਕਮ ਆ ਜਾਣਾ ਕਹਾਂ ਵਿਸਾਸਾ ਦੇਹ ਕਾ ਬਿਲਮ ਨਾ ਕਰਿਓ।

ਬਿਰਦੀ ਕਸ਼ਬੰਦ ਉਹ ਬੇਰਾ ਨਹਿ ਬੂਝੀ ਹੈ, ਉਸ ਵੇਲੇ ਨੂੰ ਸਮਝ ਆਉਂਦੀ ਨਹੀਂ ਹੈ। ਜੋ ਆਏ ਪਰੈ ਜਮ ਫੰਦ। ਫਿਰ ਸਾਹਿਬ ਜੀ ਕਹਿੰਦੇ ਗਿਆਨ ਵਾਲੇ ਬੜੇ ਬੜੇ ਤਕੜੇ ਤਪਸਵੀ ਹੋਏ ਨੇ, ਉਹ ਤੇ ਰਹਿ ਜਾਂਦੇ ਹੋਣਗੇ ਚਤੁਰ ਸਿਆਣੇ। ਸਾਹਿਬ ਜੀ ਕਹਿੰਦੇ ਬਿਲਕੁਲ ਨਹੀਂ ਹੈ, ਮਰਨ ਦਾ ਦੁੱਖ ਆਉਣਾ ਹੀ ਆਉਣਾ, ਗੁਰੂ ਅੱਗੇ ਅਰਦਾਸ ਕਰੇ ਦੁੱਖ ਕੱਟਿਆ ਜਾਵੇ।

ਕੰਨ ਲਾਉਣ ਵਾਲੇ, ਗਿਆਨ ਰੱਖਣ ਵਾਲੇ, ਭੇਖ ਵੇਖੇ ਨੇ, ਰਹਿਣ ਨਹੀਂ ਹੇਠਾਏ, ਇੱਥੇ ਰਹਿੰਦੇ ਨਜ਼ਰ ਆਏ ਨਹੀਂ ਹੈ। ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ, ਹੱਟ ਪੱਟਨ ਬਾਜ਼ਾਰ ਹੁਕਮੀ ਠਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਿਣੇ, ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ, ਤੰਬੂ ਪਲਗ ਨਿਵਾਰ ਸਰਾਏ ਚ ਲਾਲਤੀ, ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤ। ਇੱਕੋ ਮੇਰਾ ਵਾਹਿਗੁਰੂ ਅਟਲ ਹੈ, ਗਿਆਨੀ ਧਿਆਨੀ ਚਤੁਰ ਪੇਖ, ਰਹਿਣ ਨਹੀਂ ਹੇਠਾਏ, ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਏ, ਗੁਰ ਪ੍ਰਸਾਦ ਸਿਮਰਤ ਰਹਿ ਜਾਹੂ ਮਸਤਕ ਭਾਗ, ਨਾਨਕ ਆਏ ਸਫਲ ਤੇ ਜਾ ਕੋ ਪ੍ਰਿਆ ਸੁਹਾਗ। ਜਿਸ ਜੀਵ ਰੂਪ ਇਸਤਰੀ ਦਾ ਸੁਹਾਗ ਪਤੀ ਪਰਮਾਤਮਾ ਨਾਲ ਬਣ ਗਿਆ, ਉਹਦਾ ਜੀਵਨ ਸਫਲ ਹੋ ਗਿਆ ਹੈ। ਤੇ ਅੱਜ ਗਰੀਬ ਬਨਵਾਸ ਜੀ ਕਿਰਪਾ ਕਰਦੇ, ਜਨਮ ਮਰਨ, ਜਨਮ ਦਾ ਤੇ ਮਰਨ ਦਾ ਭਾਰੀ ਦੁੱਖ ਹੈ, ਜਨਮ ਮਰਨ ਦੁੱਖ ਕੱਟੀਏ ਪਿਆਰੇ। ਇਹ ਗੁਰੂ ਅੱਗੇ ਬੇਨਤੀ ਕਰ ਪਾਤਸ਼ਾਹ, ਜੰਮਣ ਦਾ ਵੀ ਤੇ ਮਰਨ ਦਾ ਵੀ ਭਾਰੀ ਦੁੱਖ ਹੈ। ਤੁਸਾਂ ਨੇ ਗੌੜੀ ਰਾਗ ਦੀ ਭਗਤ ਬਾਣੀ ਦੇ ਬੋਲ ਬਹੁਤ ਵਾਰ ਸੁਣੇ ਨੇ, ਜਿਹੇ ਮੁੱਖ ਪਾਂਚੋ ਅੰਮ੍ਰਿਤ ਖਾਏ। ਮੁਖੜੇ ਨਾਲ ਹੀ ਮੂੰਹ ਨਾਲ ਹੀ ਛਕਿਆ ਜਾਂਦਾ, ਆਲੇ ਜਲ ਛਕਦੇ ਹਾਂ। ਵਾਹਿਗੁਰੂ ਜੀ ਨੇ ਸਾਡੇ ਆ ਦਰਵਾਜ਼ੇ ਬਣਾਏ ਨੇ ਵੱਖ ਵੱਖ ਆਪਣੇ।

ਰੋਮ ਦਿੱਤੇ ਨੇ ਵੀ ਹਵਾ ਬਾਹਰਲੀ ਪੁਣ ਪੁਣ ਕੇ ਜਾਵੇ, ਇਹ ਰੋਮ ਰੋਮ ਮੇਰੇ ਗੁਰੂ ਨੇ ਬਖਸ਼ਿਸ਼ ਕੀਤੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਦਰਵਾਜ਼ੇ ਰੱਖੇ ਨੇ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਪਰ ਸਾਹਿਬ ਕਹਿੰਦੇ ਤੇ ਮੁਖ ਦੇਖਤ ਲੂ ਕੱਟ ਲਾਏ। ਵੇਖਿਆ ਜਾਂਦਾ ਹੈ ਵੀ ਉਸੇ ਮੂੰਹ ਵੱਲੇ ਸਿਰ ਵੱਲੇ ਲਾਂਬੋ ਵੀ ਚੰਡਾ ਵੀ ਦਿੱਤਾ ਜਾਂਦਾ ਹੈ। ਤੇ ਮੁਖ ਦੇਖਤ ਲੂ ਕੱਟ ਲਾਏ, ਇੱਕ ਦੁੱਖ ਰਾਮ ਰਾਏ, ਕੱਟ ਹੋ ਮੇਰਾ ਅਗਣ ਦਹਿ ਅਰ ਗਰਭ ਬਸੇਰਾ, ਕਾਇਆ ਬੇਬੂਤੀ ਬਹੁ ਬਿੰਦ ਭਾਤੀ, ਕੋ ਜਾਰੇ ਕੋ ਗੱਡ ਲੇ ਮਾਟੀ। ਇਹ ਕਾਇਆ ਜਿਹੜੀ ਹੈ ਮਰਨ ਤੋਂ ਬਾਅਦ ਕਈ ਵਾਰ ਖਰਾਬ ਵੀ ਹੁੰਦੀ ਹੈ, ਕਾਇਆ ਬੇਬੂਤੀ ਬਹੁ ਬਿੰਦ ਭਾਤੀ ਬੜੇ ਤਰੀਕਿਆਂ ਨਾਲ, ਕੋ ਜਾਰੇ ਕੋ ਗੱਡ ਲੇ ਮਾਟੀ, ਤੇ ਕੋਈ ਇਹਨੂੰ ਦਬਾ ਦਿੰਦਾ ਹੈ ਤੇ ਕੋਈ ਅੱਗ ਨਾਲ ਸਾੜ ਦਿੰਦਾ। ਮੈਂ ਸਵੇਰੇ ਬਚਨ ਇੱਕ ਪੜ੍ਹ ਰਿਹਾ ਸੀ, ਤੁਸੀਂ ਇੱਕ ਵਾਰ ਆਖੋ ਸਤਨਾਮ ਸ਼੍ਰੀ। ਸਾਹਿਬ ਕਹਿੰਦੇ ਇੱਕ ਦੱਜ ਹੈ ਇੱਕ ਦੱਬੀ ਹੈ, ਇੱਕਣਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਸਟੀ ਹੈ, ਇੱਕ ਭੀ ਫਿਰ

ਬੜਾ ਭਾਰੀ ਦੁੱਖ ਹੈ। ਸਾਹਿਬ ਜੀ ਕਹਿੰਦੇ ਕਾਇਆ ਦੇ ਬੂਤੀ, ਇਹ ਕਾਇਆ ਕਈ ਵਾਰ ਖਰਾਬ ਹੋ ਜਾਂਦੀ ਹੈ। ਇੱਕਣਾ ਦੇ ਸਰੀਰ ਤਾਂ ਆਪਾਂ ਪਤਾ ਹੀ ਹੈ ਵੀ ਆਪਾਂ ਸੰਸਕਾਰ ਕਰ ਦਿੰਦੇ ਹਾਂ, ਇੱਕ ਦੱਜ ਹੈ ਸੰਸਕਾਰ ਹੋ ਜਾਂਦਾ ਅੱਗ ਦੇ ਨਾਲ, ਤੇ ਇੱਕ ਦੱਬੀ ਹੈ। ਇੱਕਣਾ ਨੂੰ ਤੁਹਾਨੂੰ ਪਤਾ ਹੈ ਮੁਸਲਮਾਨ ਜਿਹੜੇ ਸ਼ਰ੍ਹਾ ਮੁਤਾਬਕ ਉਹ ਧਰਤੀ ਵਿੱਚ ਦੱਬ ਦਿੰਦੇ ਨੇ। ਮੈਂ ਸਵੇਰੇ ਬਚਨ ਕਰ ਰਿਹਾ ਸੀ ਤੇ ਜਦੋਂ ਦੱਬਦੇ ਨੇ ਉਦੋਂ ਸਰਾਣੇ ਥੱਲੇ, ਜਿਵੇਂ ਆਪਾਂ ਸਿਰ ਥੱਲੇ ਸਰਾਣਾ ਲੈਂਦੇ, ਉਹ ਇੱਟ ਦੇ ਦਿੰਦੇ ਨੇ, ਇੱਟ ਦੇ ਦਿੰਦੇ, ਇੱਟ ਦਾ ਸਰਾਣਾ ਦੇ ਦਿੰਦੇ, ਤੇ ਇੱਕ ਪਾਸੇ ਪਿਆ ਰਹਿੰਦਾ। ਫਿਰ ਸਹਿਜੇ ਸਹਿਜੇ ਇਸੇ ਕਾਇਆ ਦੇ ਵਿੱਚੋਂ ਦੇਖੋ ਜਰਾਕ ਕਿਰਮ ਪੈਦਾ ਹੋ ਜਾਂਦੇ ਨੇ, ਤੇ ਕਿਰਮ ਜਿਹੜੇ ਨੇ ਸਰੀਰ ਚੋਂ ਹੀ ਪੈਦਾ ਹੋ ਕੇ ਤੇ ਸਰੀਰ ਦਾ ਹੀ ਮਾਸ ਖਾ ਕੇ ਫਿਰ ਮਿੱਟੀ ਵਿੱਚ ਮਿਲ ਜਾਂਦੇ ਨੇ। ਸੂਫੀ ਦਰਵੇਸ਼ ਬਾਬਾ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਇੱਟ ਸਰਾਣੇ, ਬੜਾ ਔਖਾ ਜੇ ਸਰਾਣਾ ਕਹਿੰਦੇ ਚੰਗਾ ਚਾਹੀਦਾ ਪਰ ਇੱਟ ਦਾ ਵੀ ਮਿਲ ਜਾਂਦਾ ਕਈ ਵਾਰ। ਭੋਏ ਸਵਣ, ਭੋਏ ਭੱਬੇ ਨੂੰ ਔਂਕੜ ਹੈ ਤੇ ਈੜੀ ਨੂੰ ਸਿਹਾਰੀ ਹੈ, ਭੋਏ ਮੇਂ ਧਰਤੀ

ਮਾਸ ਵਿੱਚੋਂ ਹੀ ਕੀੜਾ ਪੈਦਾ ਹੋ ਗਿਆ ਮਿੱਟੀ ਦੇ ਕਰਕੇ, ਤੇ ਉਸੇ ਮਾਸ ਵਿੱਚੋਂ ਪੈਦਾ ਹੋ ਗਿਆ ਤੇ ਮਾਸ ਖਾਣਾ ਸ਼ੁਰੂ ਕਰ ਦਿੱਤਾ। ਕੀੜਾ ਲੜਿਓ, ਜਰਾ ਖਿਆਲ ਕਰੋ ਕਿਉਂ ਜੀ ਸਿਕਾਇਆ, ਬੜਾ ਭਾਰੀ ਦੁੱਖ ਹੈ। ਕੀੜਾ ਲੜਿਓ ਮਾਸ, ਤੇ ਸਾਹਿਬ ਜੀ ਕਹਿੰਦੇ ਜੋਗਾ ਸੰਬੰਧੀ ਇੱਕੋ ਪਾਸੇ ਪਿਆ ਪਿਆ ਹੀ ਸਮਾਂ ਲੰਘ ਜਾਂਦਾ ਹੈ। ਤਾਂ ਸਾਹਿਬ ਜੀ ਕਹਿੰਦੇ ਇੱਕ ਦੱਜ ਹੈ, ਇੱਕ ਦੱਬੀ ਹੈ, ਇਕਣਾ ਕੁੱਤੇ ਖਾਏ। ਤੇ ਤੁਸੀਂ ਵੇਖਿਆ ਹੋਵੇਗਾ ਕਈ ਵਾਰ ਖਬਰਾਂ ਸੁਣਦੇ ਰਹਿੰਦੇ ਹੋ ਨਾ, ਮੇਰਾ ਖਬਰਾਂ ਸੁਣਾਉਣ ਦਾ ਹੱਕ ਨਹੀਂ ਇੱਥੇ ਬਣਦਾ, ਤੁਹਾਨੂੰ ਸਿਰਫ ਇੰਨੀ ਗੱਲ ਕਹਿਣੀ ਹੈ ਵੀ ਕਈ ਵਾਰ ਸਰੀਰ ਦੇ ਚੰਦਰੇ ਦੇ ਪਤਾ ਨਹੀਂ ਸਵਾਸ ਕਿਹੜੀ ਜਗ੍ਹਾ ਤੇ ਨਿਕਲ ਜਾਣੇ, ਜਿੱਥੇ ਕਹਿੰਦੇ ਜੀ ਲਵਾਰਸ ਲਾਸ਼ ਪਈ ਹੈ, ਤੇ ਉਹਨਾਂ ਸਰੀਰਾਂ ਨੂੰ ਕਈ ਵਾਰ ਕਾਂ ਕੁੱਤੇ ਖਾ ਜਾਂਦੇ ਨੇ। ਆਪਾਂ ਦੇਖੇ ਨੇ ਬੜੀ ਵਾਰ, ਹੈ ਤੇ ਸਰੀਰ ਹੈ, ਇਕਣਾਂ ਨੂੰ ਕੂਕਰ ਖਾ ਜਾਂਦੇ ਨੇ, ਲਵਾਰਸ ਪਏ ਨੇ, ਪਤਾ ਨਹੀਂ ਕਿੰਨੀਆਂ ਬੋਡੀਆਂ ਜਿਹੜੀਆਂ ਨੇ, ਕਿੰਨੀਆਂ ਮੌਤਾਂ ਹੋ ਰਹੀਆਂ ਨੇ। ਮਹਾਰਾਜ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਫਿਰ ਉੱਥੇ ਬੋਲ ਆਓ ਇਹ ਗੁਰੂ ਕੋਲ ਬੇਨਤੀ ਕਰਨੀ ਹੈ। ਇੱਕ ਦੱਜ ਹੈ, ਇੱਕ ਦੱਬੀ ਹੈ, ਇਕਣਾਂ ਕੁੱਤੇ ਖਾਏ। ਚੌਥਾ ਬੁੱਲ ਕਹਿੰਦੇ ਇੱਕ ਪਾਣੀ ਵਿੱਚੋਂ ਸੱਟੀਐ, ਤੇ ਤੁਹਾਨੂੰ ਇਹ ਵੀ ਪਤਾ ਵੀ ਇਕਣਾਂ ਦੇ ਸਰੀਰ ਜਿਹੜੇ ਰੁੜਦੇ ਪਾਣੀ ਵਿੱਚ ਪ੍ਰਵਾਹ ਕੀਤੇ ਜਾਂਦੇ ਨੇ। ਇੱਕ ਭੀ ਫਿਰ ਹੱਸਣ ਪਾਹੇ, ਹੱਸਣ ਨਾਮ ਹੁੰਦਾ ਖੂਹ ਦਾ, ਯਹੂਦੀ ਜਿਹੜੇ ਨੇ ਉਹਨਾਂ ਇੱਕ ਖੂਹ ਪੱਟਿਆ ਹੁੰਦਾ ਹੈ, ਜਦੋਂ ਸਰੀਰ ਪਿਆ ਰਹਿੰਦਾ ਕਈ ਦਿਨਾਂ ਬਾਅਦ ਉਹ ਖੂਹ ਵਿੱਚ ਸੱਟ ਦਿੰਦੇ ਨੇ, ਉੱਥੇ ਹੀ ਉਹ ਸਰੀਰ ਜਿਹੜਾ ਹੈ ਉਹ ਗਲ ਜਾਂਦਾ ਹੈ, ਉੱਥੇ ਹੀ ਸੜ ਜਾਂਦਾ ਹੈ, ਉੱਥੇ ਹੀ ਉਹਦੀ ਬਦਬੂ ਆਉਂਦੀ ਰਹਿੰਦੀ ਹੈ। ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵਨ ਜਾਪਈ ਕਿੱਥੇ ਜਾਏ ਸਮਾਹੇ। ਸਾਹਿਬ ਜੀ ਕਹਿੰਦੇ ਪਤਾ ਨਹੀਂ ਲੱਗਦਾ, ਸਰੀਰ ਇੱਥੇ ਖਰਾਬ ਹੁੰਦਾ ਰਹਿੰਦਾ, ਪਰ ਆਤਮਾ ਫਿਰ ਕਿੱਥੇ, ਸਰੀਰ ਕਿੱਥੇ ਜਾ ਗਈ ਹੈ, ਕਿਹੜੀ ਜਗ੍ਹਾ ਤੇ ਜਾ ਕੇ ਜਨਮ ਲੈ ਲਿਆ ਹੈ, ਤੇ ਜਨਮ ਦਾ ਫਿਰ ਦੁੱਖ ਆ ਜਾਣਾ ਹੈ। ਇਹੋ ਬੋਲ ਤਾਂ ਕਬੀਰ ਸਾਹਿਬ ਜੀ ਨੇ ਕਹੇ।

0: ਕੱਚਾ ਘੜਾ ਸਹਿਜੇ ਸਹਿਜੇ ਪਾਣੀ ਨਾਲ ਆਪੇ ਹੀ ਖਰਾਬ ਹੋ ਜਾਂਦਾ। ਇਹ ਕੱਚਾ ਘੜਾ ਹੈ, ਆਪਣੇ ਆਪ ਹੀ ਬਦਲਦਾ ਜਾਂਦਾ, ਆਪਣੇ ਆਪ ਹੀ ਬਚਪਨ ਵਿੱਚ ਬੜਾ ਸੋਹਣਾ ਲੱਗਦਾ, ਸਹਿਜੇ ਸਹਿਜੇ ਰੰਗ ਬਦਲਦਿਆਂ ਬਦਲਦਿਆਂ ਆਪੇ ਹੀ ਹੋਰ ਹੋ ਜਾਂਦਾ। ਇਹ ਆ ਤਾਂ ਕਿ ਇਹ ਵਡਾਈ ਕਾਹੇ ਭਈਆ।
1: ਭਰਾਵਾ ਕਿਉਂ ਆਖੋਗੇ ਜੀ? ਸਤਨਾਮ ਸ਼੍ਰੀ ਸੰਗ ਜਾਂਦੇ ਜੀ, ਮੈਨੂੰ ਪਤਾ ਤੁਹਾਡਾ ਕਹਿਣ ਨੂੰ ਕਈ ਵਾਰ ਜੀ ਵੀ ਕਰਦਾ, ਫਿਰ ਆਖੋ ਸਤਨਾਮ ਸ਼੍ਰੀ। ਸੰਗਣਾ ਨਹੀਂ ਹੈ, ਵਾਹਿਗੁਰੂ ਕਹਿਣ ਲੱਗੇ ਕਦੇ ਵੀ ਨਹੀਂ, ਨਾਮ ਜਪਣ ਲੱਗਿਆ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਦੋ ਵਾਰ ਬੋਲਾਉਂਦਾ, ਕਿਉਂ ਤੂੰ ਗੁਬਾਰੇ ਵਾਂਗੂ ਫੁੱਲਿਆ ਫਿਰਦਾ? ਜਬ ਜਦੋਂ ਦਸ ਦਸ ਮਾਸ ਮਹੀਨੇ ਉਰਦ ਮੁੱਖ ਰਹਿਤਾ, ਦੇਖੋ ਬੋਲ ਕਿੰਨੇ ਮੇਰੇ ਸਾਹਿਬਾਂ ਦੇ ਪਿਆਰੇ ਨੇ, ਜਬ ਦਸ ਮਾਸ ਉਰਦ ਪੁੱਠਾ ਮੁੱਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਕਹਿੰਦਾ ਜੀ ਮੈਨੂੰ ਭੁੱਲ ਗਿਆ, ਮੈਂ ਚੀਜ਼ ਰੱਖ ਕੇ ਭੁੱਲ ਗਿਆ, ਮੈਂ ਉੱਧਰ ਗਿਆ ਸੀ ਮੈਨੂੰ ਭੁੱਲ ਗਿਆ, ਮੈਨੂੰ ਯਾਦ ਕਰਾ ਦੀ। ਕਈ ਬੰਦਿਆਂ ਦਾ ਸੁਭਾਅ ਹੁੰਦਾ ਯਾਦ ਜ਼ਰੂਰ ਹੈ, ਮੈਨੂੰ ਕੱਲ੍ਹ ਨੂੰ ਯਾਦ ਕਰਾ ਦੀ। ਇਹ ਤੇ ਯਾਦ ਤੈਨੂੰ ਕਰਾ ਦੇਣਗੇ, ਤੈਨੂੰ ਆਪਣਾ ਯਾਦ ਰੱਖ ਵੀ ਉਹ ਦਿਨ ਤੈਨੂੰ ਭੁੱਲ ਗਿਆ। ਉਹ ਕਾਹਦੇ ਵਾਸਤੇ ਯਾਦ ਰੱਖਣਾ ਹੈ? ਉਸ ਦਿਨ ਨੂੰ ਯਾਦ ਰੱਖ ਕੇ ਤੇ ਜਪਦੇ ਰਹਿਣਾ ਹੈ ਸਤਨਾਮ ਸ਼੍ਰੀ। ਉਹ ਕਾਰਨ ਇਹੀ ਹੈ, ਕਬੀਰ ਸਾਹਿਬ ਜੀ ਕਹਿੰਦੇ ਨੇ ਜਬ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁੱਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਕਹਿੰਦੇ ਉਹਨੂੰ ਭੁੱਲਣਾ, ਗੁਰੂ ਅੱਗੇ ਬੇਨਤੀ ਕਰ, ਗਰੀਬ ਨਿਵਾਜ ਜੀ ਜਨਮ ਮਰਨ ਦੁੱਖ ਕੱਟੀਆ, ਮੇਰਾ ਜੰਮਣ ਤੇ ਮਰਨ ਦਾ ਦੁੱਖ ਕੱਟ ਦਿਓ। ਪਰ ਇੱਥੇ ਆ ਕੇ ਭੁੱਲ ਗਿਆ, ਇਹ ਬੇਨਤੀ ਜੋਦੜੀ ਕਰਦਾ ਹੀ ਨਹੀਂ ਹੈ। ਇੱਕ ਮੈਨੂੰ ਪੌੜੀ ਯਾਦ ਆ ਗਈ, ਜੇ ਸ਼੍ਰੀ ਮਾਨ ਭਾਈ ਸਾਹਿਬ ਜੀ ਵੇਦ ਵਿਆਸ ਭਾਈ ਗੁਰਦਾਸ ਸਾਹਿਬ ਜੀ ਦੀ,

ਲੱਗਿਆ ਤੇ ਸਾਨੂੰ ਸਾਰਿਆਂ ਨੂੰ ਮਿਲ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ। ਬੋਲੋ ਗੁਰੂ ਗ੍ਰੰਥ ਸਾਹਿਬ ਜੀ, ਉਹਦੀ ਬਾਣੀ ਸਰਵਣ ਕਰ ਰਹੇ ਹਾਂ। ਕੋਈ ਗਾਵੇ, ਹਾਂਜੀ ਹੈ ਨਾ ਇਹ ਬੋਲ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ। ਅੰਤ ਪਰਮਗਤ ਕਿਤੇ ਨਾ ਕਿਤੇ ਤੇ ਕਿਰਪਾ ਵਰਤੇਗੀ ਨਾ, ਬੀਜ ਬੀਜਿਆ ਕਿੰਦਰੇ ਆਵੇਗਾ ਹੀ ਨਾ। ਅਗਰ ਚਿੱਤ ਨਹੀਂ ਲੱਗਾ, ਗਾ ਰਹੇ ਹੋ, ਸੁਣ ਰਹੇ ਆ, ਕਥਾ ਚੱਲ ਰਹੀ ਹੈ, ਕਥਾ ਕੀਰਤਨ ਇੱਕ ਸਿਮਰਨ ਹੈ, ਇਹ ਕੋਈ ਕਲਾਕਾਰੀ ਨਹੀਂ ਹੈ, ਇਹ ਜਾਪ ਹੈ, ਨਾਮ ਹੈ। ਇਸ ਨਾਮ ਦੇ ਵਿੱਚ ਗੁਰੂ ਦੀ ਬਖਸ਼ਿਸ਼ ਹੁੰਦੀ ਹੈ।

ਜਦੋਂ ਮਿਲ ਜਾਂਦਾ ਹੈ, ਸਵਾਲ ਕੀਤਾ ਕਿਹੋ ਜਿਹਾ ਹੈ, ਤੇ ਜਿਨ੍ਹਾਂ ਨੂੰ ਮਿਲਿਆ ਹੈ ਫਿਰ ਉਹਨਾਂ ਨੇ ਉਹਦਾ ਨਕਸ਼ਾ ਬੱਧਾ ਹੈ, ਉਹ ਕੀ ਕਹਿੰਦੇ ਨੇ, ਸੁੰਦਰ ਸੁਗੜ ਸੁਜਾਨ ਪ੍ਰਭ ਮੇਰਾ। ਮੇਰਾ ਪ੍ਰਭੂ ਬੜਾ ਸੁੰਦਰ ਹੈ, ਸੁਗਰ ਘਾੜਤ ਘੜਨ ਵਾਲਾ ਹੈ, ਸੁਜਾਨ ਅੰਤਰਜਾਮੀ ਹੈ, ਉਹ ਮੇਰਾ ਹੈ, ਜੀਵਨ ਦਰਸ਼ ਦਿਖਾਏ, ਤੇ ਜਿਹੜਾ ਉਹਦੇ ਆ ਕੇ ਲੜ ਲੱਗ ਜਾਂਦਾ ਹੈ ਤੇ ਮੇਰੇ ਗਰੀਬ ਨਿਵਾਜ ਦਾ ਬਿਰਧ ਹੈ, ਉਹਦੇ ਜੀਵਨ ਦਾ ਸ਼ੀਸ਼ਾ ਸੰਗਤ ਵਿੱਚ ਸਾਹਮਣੇ ਨਜ਼ਰ ਆ ਜਾਂਦਾ ਹੈ। ਹੈ ਬੜਾ ਸੁੰਦਰ ਹੈ, ਹੈ ਬੜਾ ਚਤੁਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ

ਜਤੇ ਤੇਥੋਂ ਮਹਾਰਾਜ ਗੁਰਦੇਵ ਜੀ ਵੀ ਛੁਰੇ ਵਿਛੜ ਗਏ ਨੇ। ਸਾਹਿਬ ਜੀ ਕਹਿੰਦੇ ਜਨਮ ਮਰਹਿ, ਫਿਰ ਉਹਨਾਂ ਦਾ ਜੰਮਣਾ ਤੇ ਮਰਨਾ ਨਹੀਂ ਮੁੱਕਦਾ। ਕਿੰਨਾ ਦਾ? ਜਿਹੜੇ ਵਿਛੜ ਗਏ ਨੇ, ਜਿਹੜੇ ਸ਼ਬਦ ਤੋਂ ਸੱਖਣੇ ਹੋ ਗਏ ਨੇ। ਮਰਹਿ ਬਿਖ ਖਾਏ, ਜ਼ਹਿਰ ਖਾ ਕੇ ਵਿਸ਼ੇ ਵਿਕਾਰ ਭੋਗ ਭੋਗ ਕੇ ਪਾਤਸ਼ਾਹ ਜੀ ਕਹਿੰਦੇ ਆਪਣਾ ਰੋਜ਼ਾਨਾ ਦੀ ਮੌਤ ਸਹਿੜਦੇ ਨੇ, ਅਥਵਾ ਜਿਹੜੇ ਵਿਛੜ ਜਾਂਦੇ ਨੇ। ਫਿਰ ਸਾਹਿਬ ਜੀ ਕਹਿੰਦੇ ਜਮ ਜਮ ਮਰੇ ਮਰੇ।

ਬਹੁਵਚਨ ਹੈ ਉਡਾਏ, ਪੰਛੀ ਬਣ ਕੇ ਹੀ ਉੱਡਦੇ ਰਹੇ, ਸਰਪਾਂ ਦੀ ਜੂਨਾਂ ਵਿੱਚ ਹੀ ਜਾਂਦੇ ਰਹੇ। ਤੁਹਾਨੂੰ ਯਾਦ ਹੈ ਨਾ ਕਿਹੜਾ ਸ਼ਬਦ, ਕਈ ਜਨਮ ਭਏ, ਤੁਹਾਨੂੰ ਸਾਰਾ ਹੀ ਯਾਦ ਹੈ, ਉਹ ਮੇਰੇ ਸੁਣਾਉਣ ਦੀ ਗੱਲ ਨਹੀਂ ਹੈ, ਸਾਰਾ ਸ਼ਬਦ ਤੁਹਾਨੂੰ ਯਾਦ ਹੈ। ਕਿੰਨੇ ਜਨਮ ਮਹਾਰਾਜ ਕਹਿੰਦੇ ਲੰਘ ਗਏ ਨੇ, ਮਰ ਹੈ ਬਿਖ ਖਾਏ। ਤਾਂ ਹੀ ਤਾਂ ਗਰੀਬ ਨਿਵਾਜ ਕਹਿੰਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹੀ ਤੇਰਾ ਅਵਸਰ, ਇਹ ਤੇਰੀ ਬਾਰ। ਬਾਰਵੀਂ ਚ ਦਰਵਾਜ਼ਾ, ਬਾਰਵੀਂ ਚ ਦਰਵਾਜ਼ਾ ਹੁੰਦਾ ਨਾ, ਇਹ ਮਨੁੱਖਾ ਜਨਮ ਦਾ ਦਰਵਾਜ਼ਾ ਖੁੱਲਾ ਹੈ, ਇਹਦੇ ਵਿੱਚ ਤੂੰ ਪਰਮਾਤਮਾ ਨੂੰ ਮਿਲ ਸਕਦਾ ਹੈ। ਇਹ ਤੇਰੀ ਅਵਸਰ, ਇਹ ਤੇਰੀ ਬਾਰ। ਘੱਟ ਪੀਤਰ, ਤੂੰ ਦੇਖ ਵਿਚਾਰ, ਆਪਣੇ ਅੰਦਰ ਵਿਚਾਰ ਕਰਕੇ, ਦਰਵਾਜ਼ਾ ਖੁੱਲਾ ਹੈ, ਵਰਨਾ ਹੋਰ ਦਰਵਾਜ਼ੇ ਸਾਰੇ ਦੇ ਸਾਰੇ ਬੰਦ ਹੈ। ਇੱਕ ਕਿਲ੍ਹਾ ਹੈ ਜੀ, ਉਸ ਕਿਲ੍ਹੇ ਦੇ ਵਿੱਚ ਇੱਕ ਐਸਾ ਮਨੁੱਖ ਵੜ ਗਿਆ, ਪਹੁੰਚ ਗਿਆ, ਜਿਹਨੂੰ ਨੇਤਰਾਂ ਤੋਂ ਦਿਸਦਾ ਨਹੀਂ ਹੈ, ਹਾਂਜੀ, ਜਿਹਨੂੰ ਅੱਖਾਂ ਤੋਂ ਦੀਦਾ ਨਹੀਂ ਹੈ, ਤੇ ਜਿਹਦਾ ਹੱਥ ਵੀ ਇੱਕ ਕੱਟਿਆ ਹੋਇਆ, ਇੱਕੋ ਹੀ ਹੱਥ ਕੰਮ ਕਰਦਾ ਹੈ, ਤੇ ਤੀਜਾ ਉਹ ਸਿਰ ਤੋਂ ਗੰਜਾ ਹੈ, ਰੋਮ ਕੋਈ ਨਹੀਂ ਹੈ। ਉਹਨੇ ਪੁਕਾਰ ਕੀਤੀ ਹੈ, ਮੈਨੂੰ ਨੇਤਰਾਂ ਤੋਂ ਦਿਸਦਾ ਨਹੀਂ ਹੈ, ਤੇ ਜਿਹੜੇ ਕਿਲ੍ਹੇ ਵਿੱਚ ਗਿਆ ਹੈ ਨਾ, ਜਿਹੜੇ ਕਿਲ੍ਹੇ ਵਿੱਚ ਚਲਾ ਗਿਆ, ਉਹਦੇ 84 ਦਰਵਾਜ਼ੇ ਨੇ, ਤੇ ਉਹਨਾਂ 84 ਦਰਵਾਜ਼ਿਆਂ ਚੋਂ 83 ਦਰਵਾਜ਼ੇ ਜਿਹੜੇ ਉਹ ਬੰਦ ਹੀ ਪਏ ਨੇ, ਤੇ ਇੱਕੋ ਹੀ ਦਰਵਾਜ਼ਾ ਖੁੱਲ੍ਹਾ ਹੈ। 83 ਦਰਵਾਜ਼ੇ ਨੇ, ਤੇ 83 ਜਿਹੜੇ ਨੇ 83 ਉਹ ਬੰਦ ਨੇ, ਤੇ ਜਿਹੜਾ 84 ਵਾਲਾ ਉਹ ਖੁੱਲ੍ਹਾ ਹੈ, ਤੇ ਸਿਰ ਤੋਂ ਗੰਜਾ ਹੈ, ਤੇ ਅੱਖਾਂ ਤੋਂ ਨੇਤਰਹੀਣ ਹੈ, ਤੇ ਬਾਂਹ ਉਹਦੀ ਅੱਧੀ ਕੱਟੀ ਹੋਈ ਹੈ, ਤੇ ਇੱਕੋ ਹੀ ਬਾਂਹ ਕੰਮ ਕਰਦੀ ਹੈ। ਉਹ ਥੱਲੇ ਜਦੋਂ ਬੰਦਾ ਐਸਾ ਚਲਾ ਗਿਆ, ਉਹਨੇ ਆਵਾਜ਼ ਦਿੱਤੀ ਕਿਲ੍ਹੇ ਦੇ ਵਿੱਚ, ਮੈਨੂੰ ਬਾਹਰ ਕੱਢੋ, ਮੈਨੂੰ ਬਾਹਰ ਕੱਢੋ ਇਹਦੇ ਵਿੱਚੋਂ। ਉਹਦੀ ਪੁਕਾਰ ਸੁਣ ਕੇ ਕਿਸੇ ਨੇ ਆਵਾਜ਼ ਦਿੱਤੀ ਵੀ ਜਿਹੜਾ ਤੇਰਾ ਹੱਥ ਕੰਮ ਕਰਦਾ ਹੈ ਨਾ, ਉਹਦੇ ਨਾਲ ਕੰਧ ਟੋਹਦਾ ਆ, ਕੰਧ ਦੇ ਨਾਲ ਨਾਲ ਟੋਹਦਿਆਂ ਟੋਹਦਿਆਂ ਟੋਹਦਿਆਂ ਨਾਲ ਨਾਲ ਚੱਲਦਿਆਂ ਚੱਲਦਿਆਂ ਤੁਰਿਆ ਚੱਲ, ਤੁਰਿਆ ਚੱਲ, ਤੇ ਜਿੱਥੇ ਦਰਵਾਜ਼ਾ ਖੁੱਲ੍ਹਾ ਹੋਵੇਗਾ ਤੇ ਸਹਿਜੇ ਜੇ ਹਾਂਜੀ ਬਾਹਰ ਨਿਕਲ ਜੀ। ਪਰ ਹੋਇਆ ਕੀ, ਜਦੋਂ ਕੰਧ ਟੋਹਦਿਆਂ ਟੋਹਦਿਆਂ ਟੋਹਦਿਆਂ ਟੋਹਦਿਆਂ ਖੁੱਲ੍ਹੇ ਦਰਵਾਜ਼ੇ ਦੇ ਕੋਲ ਗਿਆ, ਤੇ ਉੱਥੇ ਲੱਗੀ ਸੀ ਮਾਖੋ, ਉੱਥੇ ਲੱਗੀ ਸੀ ਸ਼ਹਿਦ ਵਾਲੀ ਮਾਖੋ। ਉਹ ਰੱਬ ਨਾ ਕਰੇ ਹੱਥ ਪੈ ਗਿਆ ਮਾਖੋ ਨੂੰ, ਮਾਖੋ ਸੀ ਉੱਚੀ, ਤੇ ਉਹਦੀਆਂ ਜਦੋਂ ਮੱਖੀਆਂ ਉੱਡੀਆਂ, ਉਹਨਾਂ ਸਿਰ ਵਿੱਚ ਮਾਰਿਆ ਡੰਗ, ਐ ਮੂੰਹ ਤਾਣੂ ਕੀਤਾ, ਤੇ ਜਿਹੜਾ ਹੱਥ ਨਾਲ ਟੋਹਦਾ ਆ ਰਿਹਾ ਸੀ ਨਾ, ਉਸ ਹੱਥ ਨਾਲ ਸਿਰ ਖੁਰਕਣਾ ਕੀਤਾ, ਤੇ ਜਦੋਂ ਸਿਰ ਖੁਰਕਿਆ ਤਾਣੂ ਕੀਤਾ, ਤੇ ਸ਼ਹਿਦ ਜਿਹੜਾ ਮੂੰਹ ਚ ਪੈ ਗਿਆ, ਜੋ ਦਰਵਾਜ਼ਾ ਫਿਰ ਗਾਂ ਲੰਘ ਗਿਆ। ਆਖੋ ਸਤਨਾਮ ਸ਼੍ਰੀ, ਦਰਵਾਜ਼ਾ ਫਿਰ ਗਾਂ ਲੰਘ ਗਿਆ, ਫਿਰ ਉਹ ਗੇੜਾ ਪੈ ਗਿਆ। ਇਹ ਹੈ ਇੱਕ ਦ੍ਰਿਸ਼ਟਾਂਤ, ਆ 84 ਲੱਖ ਜੂਨਾਂ ਦਾ ਕਿਲ੍ਹਾ ਹੈ ਜਿੱਥੇ ਮੈਂ ਬਾਤ ਲਿਆਉਣੀ ਹੈ। 84 ਲੱਖ ਜੂਨਾਂ ਜਿਹੜੀਆਂ ਨੇ, ਇੱਕ ਕਿਲ੍ਹਾ ਰਚੇ ਪਰਮਾਤਮਾ ਨੇ, ਇਹਦੇ 83 ਦਰਵਾਜ਼ੇ ਬੰਦ ਨੇ, ਤੇ ਮਨੁੱਖਾ ਜਨਮ ਵਾਲਾ ਹੀ ਖੁੱਲਾ ਹੈ। ਜਿਹਦੇ ਕੋਲ ਗਿਆਨ ਤੇ ਵੈਰਾਗ ਨਹੀਂ, ਉਹ ਅੱਖਾਂ ਤੋਂ ਅੰਨਾ ਹੈ, ਪ੍ਰੇਮ ਰੂਪੀ ਹੱਥ ਤੋਂ ਬਿਨਾਂ ਟੁੰਡਾ ਹੈ, ਸ਼ਰਧਾ ਤੋਂ ਬਿਨਾਂ ਗੰਜਾ ਹੈ, ਤੇ ਮੱਖੀ ਲੱਗੀ ਹੈ ਮਾਇਆ ਮਾਖੋ। ਮਾਖੋ ਕੀ ਹੈ? ਮਾਇਆ। ਮਾਖੀ ਰਾਮ ਕੀ ਤੂੰ ਮਾਖੀ, ਤੇ ਚਲਦਿਆਂ ਚਲਦਿਆਂ ਜਦੋਂ ਲੰਘਣਾ ਸੀ ਨਾ, ਹੱਥ ਪੈ ਗਿਆ ਮਾਇਆ ਨੂੰ, ਤੇ ਮਾਇਆ ਨੇ ਵਿਸ਼ੇ ਵਿਕਾਰਾਂ ਵੱਲੇ ਤੋਰ ਦਿੱਤਾ, ਉਹ ਵਿਸ਼ਿਆਂ ਵਿਕਾਰਾਂ ਦਾ ਰਸ ਆਇਆ ਮਿੱਠਾ, ਤੇ ਪੈ ਗਿਆ 84 ਦਾ ਚੱਕਰ। ਫਿਰ ਮਹਾਰਾਜ ਕਹਿੰਦੇ ਹੁਣ ਕਿਲ੍ਹਾ ਨਹੀਂ ਉਲੰਭਣਾ, ਦਰਵਾਜ਼ਾ ਖੁੱਲ੍ਹਾ ਨਹੀਂ ਉਲੰਭਣਾ। ਤਾਂ ਮਹਾਰਾਜ ਕਹਿੰਦੇ ਨੇ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਕਿੱਧਰ ਇਹ ਨਾ ਹੋਵੇ ਦਰਵਾਜ਼ਾ ਲੰਘ ਜਾਈਏ। ਆਖੋ ਗੱਜ ਕੇ ਹੁਣ ਸਤਨਾਮ ਸ਼੍ਰੀ। ਆਹ ਜਿਹੜੀਆਂ ਮੇਰੀਆਂ ਭੈਣਾਂ ਮਾਵਾਂ ਬੈਠੀਆਂ, ਇਹਨਾਂ ਦੀ ਆਵਾਜ਼ ਤੇ ਮੈਨੂੰ ਸੁਣ ਜਾਂਦੀ ਹੈ, ਜਿਹੜੇ ਇੱਧਰ ਬੈਠੇ ਉਹਨਾਂ ਦੀ ਆਵਾਜ਼ ਉਹਨਾਂ ਦੇ ਕੋਲ ਕੋਲ ਹੀ ਰਹਿ ਜਾਂਦੀ। ਚਲੋ ਬੋਲਦੇ ਤੇ ਹੋਣਗੇ ਵੱਡਿਆਂ ਭਾਗਾਂ ਵਾਲੇ ਨੇ, ਥੋੜਾ ਜਿਹਾ ਹੋਰ ਕਿਰਪਾ ਕਰੋ। ਸਤਨਾਮ ਸ਼੍ਰੀ। ਬਸ ਆਹ ਸੰਗਤ ਵਿੱਚ ਆ ਕੇ

ਅੰਦਰ ਦਾ ਟਿਕਾ ਬਣਦਾ। ਅੱਜ ਮੇਰੇ ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਜੋ ਜੀ ਤੁਝ ਤੇ ਬੀਸ਼ਰੇ ਪਿਆਰੇ। ਹੇ ਮੇਰੇ ਪਿਆਰੇ ਜੀ, ਜਿਹੜੇ ਪ੍ਰਾਣੀ ਤੇਥੋਂ ਵਿਛੜ ਜਾਂਦੇ ਨੇ ਜਨਮ ਮਰਹਿ, ਉਹ ਜੰਮਦੇ ਤੇ ਮਰਦੇ ਨੇ ਬਿਖ ਪਦਾਰਥ ਵਿਸ਼ਿਆਂ ਵਿਕਾਰਾਂ ਨੂੰ ਭੋਗ ਕੇ। ਉਹ 84 ਦਾ ਚੱਕਰ ਜੋ ਤੁਸਾਂ ਨੇ ਹੁਣੇ ਸੁਣਿਆ ਉਹ ਕਦੇ

ਜਿਸ ਨੂੰ ਤੂੰ ਮੇਲ ਲਵੇ, ਜਿਹਦੇ ਤੇ ਕਿਰਪਾ ਕਰਦੇ ਮਿਲੇਗਾ ਤੇ ਉਹਨੂੰ ਹੀ ਨਾ ਜਿਹੜਾ ਤੂੰ ਤੂੰ ਕਰਦਾ ਰਹੇਗਾ, ਹੂ ਨੂੰ ਵਿੱਚੋਂ ਮੁਕਾ ਦੇਗਾ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਗਰਕਾ ਮਿੱਟ ਗਿਆ ਬਸ ਜਤ ਦੇਖੋ ਉੱਥੇ ਫਿਰ ਤੂੰ ਹੀ ਤੂੰ ਆ ਗਿਆ। ਤੂੰ ਇੱਕ ਥਾਂ ਤੇ ਬੋਲਦੇ ਤੂੰ ਤੂੰ ਤੂੰ ਤੂੰ ਤੂੰ ਭਗਵਾਨ, ਪੰਜ ਵਾਰ ਇਕੱਠਾ ਹੀ ਬੋਲਦਾ ਹੈ। ਕਿਸੇ ਨੂੰ ਤੂੰ ਕਹਿ ਦੋ ਤੇ ਲੜਾਈ ਨੂੰ ਆ ਜਾਂਦਾ ਹੈ, ਤੂੰ ਇੱਕ ਵਚਨ ਹੈ ਉਹਦੇ ਨਾਲ ਰਲ ਜਾਣਾ ਹੈ। ਤੂੰ ਤੂੰ ਤੂੰ ਤੂੰ ਭਗਵਾਨ, ਭਗਵਾਨ ਤੂੰ ਮੇਰਾ ਹੈ, ਮੈਂ ਤੇਰਾ ਹਾਂ। ਸਾਹਿਬ ਜੀ ਕਹਿੰਦੇ ਨੇ ਜਿਸ ਤੂੰ ਮਿਲਣਾ, ਜਿਹਨੂੰ ਤੂੰ ਮਿਲ ਲੈਂਦਾ ਹੈ, ਸੋ ਮਿਲੈ ਉਹ ਮਿਲ ਜਾਂਦਾ ਪਿਆਰੇ। ਤਸ ਕਹਿ ਲਾਗੋ ਪਾਹੇ, ਮੈਂ ਉਹਦੇ ਚਰਨੀ ਲੱਗ ਜਾਂਦਾ। ਜਿਵੇਂ ਤੁਸੀਂ ਕਹਿੰਦੇ ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹ ਬਕੋ ਸੁਭ ਰਸਨਾ ਦੀਜੈ ਪ੍ਰਾਣ। ਅਕੋਰ ਭੇਟਾ ਹੁੰਦੀ ਹੈ, ਕਹਿਣਾ ਸੌਖਾ ਦੇਣਾ ਬੜਾ ਔਖਾ ਹੈ। ਉਹ ਭੇਟਾ ਦਿੱਤੀ ਹੈ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਨੇ, ਉਹ ਭੇਟਾ ਦਿੱਤੀ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਉਹ ਭੇਟਾ ਦਿੱਤੀ ਹੈ ਭਾਈ ਸੁਬੇਗ ਸਿੰਘ ਜੀ ਨੇ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਬੜੀ ਉੱਚੀ ਬਾਤ ਹੈ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੁੱਖ ਬੰਦਾ ਮੰਨਦਾ ਹੈ, ਕਹਿੰਦਾ ਜੀ ਇਸ ਜਗ੍ਹਾ ਤੇ ਸੁੱਖ ਹੈ, ਇੱਥੇ ਸੁੱਖ ਹੈ, ਪਰ ਸਾਹਿਬ ਜੀ ਕਹਿੰਦੇ ਉਹ ਸਾਰੇ ਦੇ ਸਾਰੇ ਸੁੱਖ।

0: ਕਿਰਪਾ ਕਰਦੇ
1: ਨੇ ਜੋ ਸੁੱਖ ਦਰਸ਼ਨ ਪੇਖ ਤੇ ਪਿਆਰੇ। ਮੇਰੇ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੇ ਜਿਹੜਾ ਸੁੱਖ ਪ੍ਰਾਪਤ ਹੁੰਦਾ ਹੈ, ਮੁੱਖ ਤੇ ਕਹਿਣ ਨਾ ਜਾਏ, ਉਹ ਸੁੱਖ ਜਿਹੜਾ ਮੁੱਖ ਤੋਂ ਕਿਹਾ ਨਹੀਂ ਜਾਂਦਾ। ਜਿਵੇਂ ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ ਜੈਸੇ ਗੂੰਗੇ ਕੀ ਮਿਠਿਆਈ, ਰਤਨ ਲੁਕਾਇਆ ਲੂਕੈ ਨਾਹੀ ਜੇ ਕੋ ਰੱਖੈ ਲੁਕਾਈ। ਉਸ ਸੁੱਖ ਨੂੰ, ਉਸ ਬ੍ਰਹਿਮੰਡ ਆਨੰਦ ਨੂੰ ਉਹੀ ਤਾਂ ਜਾਣਦੇ ਨਾ। ਤਾਂ ਹੀ ਤਾਂ ਭਾਈ ਸਾਹਿਬ ਜੀ ਨੇ ਬੋਲ ਕਹੇ ਸੀ, ਦਰਸ਼ਨ ਦੇਖਤੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦ ਭੁਤ ਪਰਮ ਅਦ ਭੁਤ, ਬਿਸਮੈ ਬਿਸਮੈ ਚਰ ਜੈ ਸਚਰ ਜੈ। ਉਹ ਆਨੰਦ ਤਾਂ ਉਹੀ ਜਾਣਦੇ ਨੇ, ਹੋਰ ਕੋਈ ਨਹੀਂ ਜਾਣ ਸਕਦਾ। ਬਸ ਇਹ ਤਾਂਗ ਲੱਗੀ ਰਵੇ, ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਸਤਨਾਮ ਸ਼੍ਰੀ, ਦਰਸ਼ਨ ਦੀਜੈ ਬੋਲੋ ਖੋਲ ਕਿਵਾੜ, ਦਰਸ਼ਨ ਦੀਜੈ ਖੋਲ ਕਿਵਾੜ। ਤੁਮ ਤਨ ਧਨੀ, ਤੁਹਾਡੇ ਵਰਗਾ ਕੋਈ ਧਨੀ ਨਹੀਂ ਹੈ। ਤੁਮ ਤਨ ਧਨੀ, ਉਦਾਰ ਸਵਾਮੀ ਕੋਈ ਸਖੀ ਨਹੀਂ ਹੈ। ਦਰਮਾਂਦੇ ਖੜੇ ਆ ਤੁਹਾਡੇ ਦਰ ਤੇ, ਠਾਡੇ ਮੀਂਹ ਚ ਖੜੇ ਹੋ ਜਾਣਾ, ਠਾਡ ਪਯੋ ਮੈਂ, ਉਹ ਵੀ ਬੋਲਦਾ ਨਾ ਜ਼ੋਰ ਕਰ, ਦਰਮਾਂਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਤੁਮ ਤਨ ਧਨੀ ਉਧਾਰ ਤਿਆਗੀ, ਸਰਵਣ ਸੋਹਣੀਅਤ ਸੋ ਜਸ ਕੁਮਾਰ, ਮੰਗੋ ਕਾਹੇ ਰੰਕ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸੁਦਾਮਾ, ਤਿਨਕੋ ਕਿਰਪਾ ਪਈ ਹੈ ਅਪਾਰ, ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ, ਦੇਰੀ ਨਹੀਂ ਕਰਦੇ, ਉਹ ਸੁੱਖ ਮੁੱਖ ਤੋਂ ਕਿਹਾ ਨਹੀਂ ਜਾਂਦਾ।

ਜਿਹੜੀ ਸੱਚੀ ਪ੍ਰੀਤੀ ਉਹ ਕਦੇ ਟੁੱਟਦੀ ਨਹੀਂ ਹੈ। ਸਾਚੀ ਪ੍ਰੀਤ ਅੰਬ ਤੁਮ ਸਿਉ ਜੋਰੀ, ਜੋ ਮਛਲੀ ਬਿਨ ਪਾਣੀ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰੀ ਕਉ ਕਿਉਂ ਕਰ ਤ੍ਰਿਪਤਾਵੈ, ਨਾਦ ਪੁਰੰਕ ਬਿਧਿਆ ਸਨ ਮੁਖ ਉਠ ਧਾਵੈ, ਭਵਰ ਲੋਭੀ ਕੁਸੁਮ ਵਾਸਕਾ

ਹਰ ਦਰਸ਼ ਅਘਾਵ। ਤੁਹਾਨੂੰ ਇੱਕ ਸ਼ਬਦ ਸੁਣਾ ਦਿਆਂ, ਅਰਥ ਨਹੀਂ ਕਰਨੇ। ਸੋਰਠ ਮਹੱਲਾ ਪੰਜਵਾਂ, ਰਾਜਨ ਮੈਂ ਰਾਜਾ ਉਰਝਾਇਓ, ਮਾਨਣ ਮੈਂ ਅਭਿਮਾਨੀ ਪ੍ਰੀਤੀ ਹੈ, ਲੋਭਣ ਮੈਂ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ, ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ, ਅਮਲਣ ਸਿਉ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ ਖੀਰ ਸੰਗ, ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ, ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲੁਭਾਨੀ, ਤਿਉ ਹਰਜਣ ਹਰ ਗੁਣ ਗਾਵੈ, ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸਵਾਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਸਤਨਾਮ ਸ਼੍ਰੀ ਸੱਚ। ਇਹ ਅੰਦਰ ਦੀ ਪ੍ਰੀਤੀ, ਅੰਦਰ ਦਾ ਪਿਆਰ ਹੈ।

0: ਗੁਰੂ ਸਵਾਰੀ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਦੀਆਂ ਮਾਫੀਆਂ, ਸਭ ਦੀਆਂ ਹਾਜ਼ਰੀਆਂ ਗੁਰੂ ਸਾਹਿਬ ਦਰ ਤੇ ਪ੍ਰਵਾਨ ਕਰਨ। ਸਾਰੀ ਸੰਗਤ ਰਲ ਮਿਲ ਕੇ ਦੂਰ ਨੇੜੇ ਗੁਰੂ ਦਰਬਾਰ ਵਿੱਚ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਗੱਜ ਕੇ ਫਤਿਹ ਬੁਲਾਇਆ ਕਰੋ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ ਲੜੀਵਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਕੇ ਸਰਵਣ ਕਰੋ ਜੀ। ਸਾਧ ਜੀ ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਜੋ ਕਿ ਦੀਵਾਨ ਸਜਾਏ ਜਾ ਰਹੇ ਹਨ, ਕੱਲ੍ਹ ਸਵੇਰੇ 10 ਵਜੇ ਸ੍ਰੀ ਅਖੰਡ ਸਾਹਿਬ ਸੰਗਤਾਂ ਵੱਲੋਂ ਸੰਤ ਬਾਬਾ ਅਜੀਤ ਸਿੰਘ ਜੀ, ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਸਾਰੇ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਨ ਸੰਗਤਾਂ ਪਰਿਵਾਰਾਂ ਨੂੰ। ਕੱਲ੍ਹ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਰੱਖੇ ਜਾਣਗੇ। ਐਤਵਾਰ 10:30 ਸੰਪੂਰਨਤਾ ਵਾਂ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ, ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ, ਸਤਿਗੁਰ ਦੇ ਚਰਨਾਂ ਵਿੱਚ ਆਪ ਸਾਰੇ ਜੁੜ ਬੈਠੇ ਹੋ। ਸਤਿਗੁਰ ਦੇ ਦਰ ਤੇ ਆ ਕੇ ਇਹ ਰਹਿਮਤਾਂ ਪ੍ਰਾਪਤ ਹੁੰਦੀਆਂ ਹਨ। ਦੁਨੀਆਂ ਦੇ ਵਿੱਚ ਕਿਸੇ ਕੋਲ ਚਲੇ ਜਾਓ, ਕੋਈ ਵੱਡੇ ਸੇਠ ਕੋਲ, ਕਿਸੇ ਮਨਿਸਟਰ ਕੋਲ, ਕਿਸੇ ਹੋਰ ਵੱਡੇ ਆਦਮੀ ਕੋਲ ਚਲੇ ਜਾਓ, ਦੁਨਿਆਵੀ ਚੀਜ਼ਾਂ ਦਾ ਭਰਪੂਰ ਖਜ਼ਾਨਾ ਆਪਾਂ ਨੂੰ ਦੇ ਸਕਦਾ। ਪਰ ਗੁਰੂ ਨਾਨਕ ਦੇ ਘਰ ਵਿੱਚ ਆਪਾਂ ਜੁੜ ਬੈਠੇ ਹਾਂ ਤੇ ਮਹਾਂਪੁਰਸ਼ ਸਮਤ ਦਿਆ ਕਰਦੇ ਸਨ, ਇੱਥੋਂ ਪ੍ਰਾਪਤ ਕੀ ਹੁੰਦਾ ਹੈ। ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ ਬਈ ਇੱਥੋਂ ਤਾਂ ਫਿਰ ਲੋਕ ਪ੍ਰਲੋਕ ਦੇ ਸੁੱਖ ਮਿਲਦੇ ਹਨ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਲੋਕ ਪ੍ਰਲੋਕ ਦੇ ਸੁੱਖ ਉਹ ਕਿਵੇਂ ਪ੍ਰਾਪਤ ਹੁੰਦੇ ਹਨ? ਸਾਹਿਬਾਂ ਦਾ ਸ਼ਬਦ ਆਪਣੇ ਸਰਵਨ ਕੀਤਾ ਹੈ, ਜਾਂ ਕਹੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲਗੇ ਨਾ ਤੱਤੀ। ਆਹ ਨਿਸ਼ਾਨਾ ਹੈ। ਦਾਸ ਨੇ ਬਚਪਨ ਵਿੱਚ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਬਖਸ਼ਿਸ਼ ਹਾਸਲ ਕੀਤੀ। ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਸੇਵਾ 'ਚ ਵੀ ਸੇਵਾ ਕੀਤੀ ਕਈ ਸਾਲ। ਅਤੇ ਮੈਂ ਆਪ ਜੀ ਨੂੰ ਇੱਕ ਬਚਨ ਦੱਸਾਂ ਕਿ ਬਾਬਾ ਜੀ ਕਿਹਾ ਕਰਦੇ ਸਨ ਕਿ ਮਹਾਂਪੁਰਖ ਕੈਸਾ ਹੋਵੇ। ਬਾਬਾ ਜੀ ਕਹਿੰਦੇ ਸਨ ਬਾਈ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇਵੇ, ਅਤੇ ਜਿਹੜਾ ਆਪਨੇ ਪਹਿਲੇ ਮੰਗਲਾ ਚਰਨ ਵਿੱਚ ਸ਼ਬਦ ਸੁਣਿਆ ਨਾ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਬਾਬਾ ਜੀ ਰੋਜ਼ ਬਚਨ ਕਰਿਆ ਕਰਦੇ ਹਨ, ਬਾਈ ਗੁਰੂਆਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਹਾਂ ਸੰਗਤ ਮਹਾਂਪੁਰਸ਼ਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ। ਉਹ ਕਿਵੇਂ ਕਿ ਜਦੋਂ ਇਸ ਤੁਸੀਂ ਸੰਗਤ ਵਿੱਚ ਆ ਕੇ ਜੁੜ ਕੇ ਬੈਠਦੇ ਹੋ, ਭਾਵੇਂ ਅਸੀਂ ਆਪਣੇ ਘਰ ਬੈਠ ਕੇ ਨਿਤਨੇਮ ਕਰਦੇ ਹਾਂ, ਪਰ ਜਦੋਂ ਸੰਗਤ ਵਿੱਚ ਆ ਕੇ ਬੈਠਦੇ ਹਾਂ ਤੇ ਸਾਨੂੰ ਨਜ਼ਰ ਆਉਂਦਾ ਵੀ ਫਲਾਣਾ ਸਿੰਘ ਤਾਂ ਬਹੁਤ ਸਮਾਂ ਵੱਧ ਨਿਤਨੇਮ ਕਰਦਾ, ਸਿਮਰਨ ਕਰਦਾ, ਉਹਦੇ ਵੱਲ ਦੇਖ ਕੇ ਉਤਸ਼ਾਹ ਪੈਦਾ ਹੁੰਦਾ। ਦੂਸਰਾ ਬਚਨ, ਘਰ ਬੈਠ ਕੇ ਇੱਕ ਵਾਰੀ ਵਾਹਿਗੁਰੂ ਦਾ ਸਿਮਰਨ ਕੀਤਾ, ਇੱਕ ਵਾਰੀ ਦਾ ਫਲ ਪ੍ਰਾਪਤ ਹੋ ਜਾਣਾ ਵੀ ਸੰਗਤ ਵਿੱਚ 500 ਸਰੀਰ ਬੈਠਾ ਤੇ ਸਾਰਿਆਂ ਨੇ ਵਾਹਿਗੁਰੂ ਜਪਿਆ ਤੇ ਇਕੱਲੇ ਇਕੱਲੇ ਨੂੰ 500 ਵਾਰੀ ਦਾ ਫਲ ਪ੍ਰਾਪਤ ਹੋਣਾ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਸਤਿਗੁਰ ਬਾਣੀ ਵਿੱਚ ਕਹਿੰਦੇ ਹਨ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨਕ ਉਧਾਰ ਹੈ। ਇਸ ਕਰਕੇ ਸਾਹਿਬ ਬਾਣੀ ਵਿੱਚ ਹੋਰ ਬੜਾ ਸੁੰਦਰ ਬਚਨ ਲਿਖਦੇ ਹਨ, ਜੇ ਲੋੜ ਹੈ ਸਦਾ ਸੁਖ ਭਾਈ, ਕਹਿੰਦੇ ਫਿਰ ਕੀ ਕਰ, ਕਹਿੰਦੇ ਸਾਧੂ ਸੰਗਤ ਗੁਰੇ ਬਤਾਈ। ਕਿਉਂ, ਉੱਥੇ ਕੀ ਮਿਲਦਾ? ਸਾਹਿਬ ਕਹਿੰਦੇ ਹਨ ਉਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਦੇ। ਪਿਆਰੀ ਸਾਧ ਸੰਗਤ, ਸੰਗਤ ਵਿੱਚ ਆ ਕੇ ਜਦੋਂ ਨਾਮ ਜਪਾਂਗੇ, ਸੰਗਤ ਦੇ ਦਰਸ਼ਨ ਹੋਣਗੇ। ਮੈਂ ਬਚਪਨ ਵਿੱਚ ਇੱਕ ਮਹਾਂਪੁਰਸ਼ਾਂ ਦਾ ਬਚਨ ਸੁਣਿਆ, ਉਹ ਆਖਣ ਲੱਗੇ ਬਈ ਕਈ ਲੋਕ ਕਹਿੰਦੇ ਹਨ ਮੈਨੂੰ ਸੰਗਤ ਵਿੱਚ ਜਾ ਕੇ ਬਹਿਣਾ ਵੀ ਨਹੀਂ ਆਉਂਦਾ, ਕੋਈ ਸੇਵਾ ਨਹੀਂ ਕਰਨੀ ਆਉਂਦੀ, ਮੇਰੇ ਕੋਲ ਸਮਰੱਥਾ ਵੀ ਕੋਈ ਨਹੀਂ। ਤੇ ਗੁਰਬਾਣੀ ਦੇ ਆਧਾਰ ਤੇ ਮਹਾਂਪੁਰਸ਼ਾਂ ਨੇ ਬਚਨ ਕੀਤਾ, ਉਹ ਭਲਿਆ ਤੂੰ ਸੰਗਤ ਵਿੱਚ ਜਾ ਕੇ ਬਹਿ ਜਾ, ਕੁਛ ਨਾ ਕਰ, ਸੰਗਤ ਉੱਠੇਗੀ, ਸੰਗਤ ਬੈਠੇਗੀ, ਸੰਗਤ ਆਏਗੀ, ਸੰਗਤ ਜਾਏਗੀ, ਕਿਧਰੇ ਹਵਾ ਦਾ ਬੁੱਲਾ ਆ ਗਿਆ, ਇੱਕ ਚਰਨ ਧੂੜ ਦਾ ਕਿਨਕਾ ਉੱਡ ਕੇ ਤੇਰੇ ਮਸਤਕ ਤੇ ਲੱਗ ਗਿਆ ਤੇ ਤੇਰੇ ਅਨੇਕਾਂ ਪਾਪ ਸੜ ਜਾਣਗੇ। ਫਿਰ ਆਖੋ ਇੱਕ ਵਾਰੀ ਸ੍ਰੀ ਵਾਹਿਗੁਰੂ। ਸੋ ਪਿਆਰੀ ਸਾਧ ਸੰਗਤ, ਨਾਮ ਦੇ ਸਦਕੇ ਸਾਡਾ ਭਲਾ ਹੋਣਾ ਹੈ। ਜਿਤਨੇ ਮਰਜ਼ੀ ਕਰਮ ਧਰਮ ਕਰੀਏ, ਪੁੰਨ ਪਾਪ ਕਰੀਏ, ਪੁੰਨ ਦਾਨ ਕਰੀਏ, ਬਿਮਾਰਕ ਹੈ, ਪਰ ਭਲਾ ਨਾਮ ਨਹੀਂ ਕਰਨਾ। ਤੇ ਧੰਨੇ ਭਗਤ ਨੇ ਇੱਕ ਗੱਲ ਬੜੀ ਪਿਆਰੀ ਆਖੀ ਹੈ, ਲਾਸਟ ਵਿੱਚ ਪੰਗਤੀ ਆਉਂਦੀ ਹੈ,
कि गोपाल तेरा आरता जो जन तुमरी भगत करन ते तिन के काज सवारता। सो प्यारी सात संगत आओ सारे जुड़ जाइए, जड़ा समा बचिया करो कृपा, आशीष बख्शो ते नाले जपो सारे।

ਕੇ ਲਾਇਆ ਹੁੰਦਾ ਹੈ ਵਿਦਆਊਟ ਪਰਮਿਸ਼ਨ ਨੋ ਐਡਮਿਸ਼ਨ ਜਾਂ ਹੋਰ ਕਈ ਇੰਸਟਰਕਸ਼ਨਾਂ ਦਿੱਤੀਆਂ ਹੁੰਦੀਆਂ ਹਨ ਅਤੇ ਸਾਹਿਬਾਂ ਦਾ ਦਰ ਐਸਾ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚਹੁੰ ਵਰਨਾ ਕੋ ਸਾਂਝਾ ਸਾਰੇ ਦਰਵਾਜ਼ੇ ਖੁੱਲ੍ਹੇ ਹਨ ਮੇਰੇ ਸਤਿਗੁਰ ਦੇ ਦਰਬਾਰ ਦੇ ਕੋਈ ਆਵੇ ਚੌਥੇ ਪਾਤਸ਼ਾਹ ਦਾ ਦਰਬਾਰ ਦੇਖੋ ਸਾਹਿਬ ਬਾਣੀ ਵਿੱਚ ਕਹਿੰਦੇ ਹਨ ਗੁਰੂ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜ੍ਹੀ ਟਿਕਿਆ ਫਿਰ ਕੀ ਕੀਤਾ ਕਹਿੰਦੇ ਜੇ ਨਿੰਦਕ ਦੁਸ਼ਟ ਸਭ ਤਾਰੇ ਗੱਜ ਕੇ ਆਖੋ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਗੁਰੂ ਦਰਬਾਰ ਵਿੱਚ ਜਿਹੜਾ ਸਮਾਂ ਤੁਸੀਂ ਗੁਜ਼ਾਰ ਚੱਲੇ ਹੋ ਨਾ ਇਹ ਘੜੀਆਂ ਤੁਹਾਡੀਆਂ ਦਰਗਾਹ ਦੇ ਵਿੱਚ ਲੇਖੇ ਵਿੱਚ ਸਥਿਤ ਗੁਰੂ ਦਰਬਾਰ ਵਿੱਚ ਲੋਕ ਪਰਲੋਕ ਵਿੱਚ ਸਹੇਲੀਆਂ ਹਨ ਆਓ ਸਾਰੇ ਪੜ੍ਹੋ ਫਿਰ ਸਮਾਪਤੀ ਕਰੀਏ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡੁੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹਿ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇ ਸਾਹ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾਂ 'ਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਵਾਂ ਸੇ ਸੁੱਤ ਸਪਸ਼ਟ ਬਾਣੀ ਪੜਨ ਦਾ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖ ਵਾਕ ਪਰੰਤ ਆਪਣੇ ਸੁਖ ਆਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ

0: ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਦਮਨ ਚ ਹਾਜ਼ਰੀ ਭਰਿਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕੰਦਰੋਂ ਕਰੋ, ਗੁਰਸਿੱਖੀ ਜੀ ਬਨਾਮ ਦਾਨ ਬਖਸ਼ਣ। ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ 'ਚ ਸਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਗਾ ਜਮ ਲਜਾਏ ਕਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕਿ ਸੇਵ ਨ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਸਤੁ ਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖ ਦੀ ਆਏ ਕਾਲ ਬੁਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾ, ਸਭ ਵਿਆਤ ਮਿਟਾਈ, ਕਉ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨਹਿ ਚੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੁਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੋ ਸੁਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੁਹਿਲਾ, ਹਉ ਵਾਰੀ ਜਿਸ ਸੁਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸਤਾ ਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਕਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੁਖ ਰੱਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿਥੀ ਵਾਰੀ ਮਾਂ ਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾ ਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵਚਨ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨਰਾਹੀ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਾਹ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਧਨੋ, ਮੋਹੇ ਆਏ ਪਿਆਸਾ, ਕਿਰਪਾ ਜਲ ਦੇ ਹੇ ਨਾਨਕ ਸਾਰੰਗੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲੇ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ ਰਹਾਓ। ਸਾਕਤ ਹਰ ਸਾਧ ਨੇ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾਹੇ, ਜਿਉ ਜਿਉ ਚਲੈ ਚੁਵੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੀ, ਦੁੱਖ ਜਨਮ ਮਰਨ ਪਵ ਖੰਡਾਹੇ, ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋਂ ਬੇਨਤੀ ਸੁਣੋ ਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹ ਖਾੜ ਚਲੋ ਹਰਲਾਹਾ, ਆਇਆ ਕਹਿ ਬਸਨ ਸੁਹੇਲਾ, ਔਜ ਕਟੈ ਦਿਨ ਸਰੇ ਨਾਰੇ, ਮਨ ਗੁਰ ਮਿਲਕਾ ਸਵਾਰੇ, ਰਹਾਓ ਇਹੋ ਸੰਸਾਰ ਬਿਕਾਰ, ਸੰਸੇ ਮਹਿ ਧਰਿਓ ਬ੍ਰਹਮ ਗਿਆਨੀ, ਜਿਸ ਜਗਾਏ ਪੇ ਆਵੈ ਇਹੋ ਰਸ, ਅਕਤ ਕਥਾ ਤਿਨ ਜਾਨੀ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਭੌਰ ਨਾ ਹੋਏ ਕੋ ਫੇਰਾ।

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਖੈ, ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰੁ ਨਵਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੀ ਅੰਮ੍ਰਿਤ ਵਿੱਚ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟ ਆਨ ਸ਼ੁਕਰ ਹੈ। ਸਵੇ ਆਪ ਜੀ ਦੀ ਹਜ਼ੂਰੀ 'ਚ ਸੰਧਿਆ ਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਣੋਏ, ਸੋਹਿਲਾ ਬਾਣੀ ਦਾ ਜਾਪ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹਵਾਸੀ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੈ, ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖ ਆਸਨ ਤਿਆਰ ਹਨ, ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ,

सिमरत बंद कर देना। हाँ जी, हाँ जी।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru.

ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਹ ਤਨ ਮਾਹਿ ਮਿਟਾਵੋ ਸਿਮਰੋ।

ਪ੍ਰਭੂ ਜੈ ਪ੍ਰਭ ਕਹਿ ਸਿਮਰਨ ਸਭ ਕਹਿ ਸੁਜੈ ਪ੍ਰਭ ਕਹਿ ਸਿਮਰਨ ਰਾਹੀ ਜਮ ਤ੍ਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਵ ਸਿਮ ਰਹੇ ਸੇ ਧਨਵੰਤੇ ਪ੍ਰਭ ਕਵ ਸਿਮ ਰਹੇ ਸੇ ਪਤਵੰਤੇ ਪ੍ਰਭ ਕਵ ਸਿਮ ਰਹੇ ਸੇ ਜਨ ਪਰਿਵਾਨ ਪ੍ਰਭ ਕਵ ਸਿਮ ਰਹੇ ਸੇ ਪੁਰਖ ਪ੍ਰਧਾਨ ਪ੍ਰਭ ਕਵ ਸਿਮ ਰਹੇ ਸੇ ਬੇ ਮਹਤਾਜੇ ਪ੍ਰਭ ਕਵ ਸਿਮ ਰਹੇ

ਸਭ ਕਹੁ ਸਿਮਰਹਿ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਹ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿੰਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ।

ਮਨਸ ਕੋਇ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰਿ ਕੋ ਜਾਸ ਸੁਣ ਰਸਨ ਬਖ

ਉਠਦ ਬੈਠਦ ਸਭ ਤਿਸਹਿ ਧਿਆਈ ਤਿਸਹਿ ਧਿਆਇ ਜੋ ਏਕ ਅਲਖੇ ਈ ਹਾਂ ਊਹਾ ਨਾਨਕ ਤੇ ਰੱਖੈ ਜਿਹ ਪ੍ਰਸਾਦ ਕਰੇ ਪੁੰਨ ਬਹੁ ਦਾਨ ਬਣ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਨਿਰਵਾਦ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨੇਹ ਕਰਨ ਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿ ਜੇ ਬਸਨਾ ਜਿਹ ਪ੍ਰਸਾਦ ਹਥ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿ

ਸੋਚੈ। ਸਾਧਕ ਸੰਗ ਦ੍ਰਿੜੇ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਦਾਰ।

ਸੁਣ ਰਸ ਹੈ। ਸਾਧਕ ਸੰਗ ਸੁਨੋਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧਕ ਸੰਗ ਨ ਮਨ ਤੇ ਬਿਸਰੇ, ਸਾਧ ਸੰਗ ਸਰ ਪਰ ਨਿਹਤਰੇ। ਸਾਧਕ ਸੰਗ ਲੰਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧ ਸੰਗ ਪਹਿਆ ਗਿਆਕਾਰੀ, ਸਾਧ ਸੰਗਤ ਪਈ ਮਾਰੀ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ। ਸਾਧ ਕੀ ਮਹਿਮਾ ਵੇਦਨਾ ਜਾਣੇ, ਜੇ ਤਾ ਸੁਣੇ ਤੇ ਤਾ ਬਖਿਆ ਨਹੀਂ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ।

ਕਹਿ ਸਿਮਨ ਕੋਏ ਨਾਨਕ ਕਹਿ ਲਛਨ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈ ਸੂਰ ਸਰਬ ਕਉ ਸੁਖ

ਜੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਦੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸ਼ੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਵਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕਹਿਓ ਸਫਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜੈ ਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਦਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਾ ਜਾਗਤ ਬ੍ਰਹਮ ਗਿਆਨੀ ਅਹ ਬੁੱਧ ਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ ਬ੍ਰਹਮ ਗਿਆਨੀ ਕਾ ਬਰ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਪਟ ਭਾਗੀ ਪਾਈਏ ਬ੍ਰਹਮ ਗਿਆਨੀ ਕਉ ਬਾਲ ਬਾਲ ਜਾਈਏ ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ

ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇ ਜਿਦ ਘਰ ਰਾਖੇ ਤੈਸਾ ਤਿਨ ਲਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵ ਹੈ ਸੋਈ ਫੁਨ ਹੋਗ।

ਆਚਾਰ ਵਿਵਹਾਰੀ। ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬੰਨ ਭ੍ਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ।

ਫਰੀਦਕੋਟ ਪ੍ਰਦੇਸ਼ ਪਰਮਾਹਨ ਜਿਤ ਜਿਤ ਲਾਭ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋੜ ਸਿੱਧ ਜਤੀ ਜੋਗੀ ਕਈ ਕੋੜ ਰਾਜੇ ਰਸ ਭੋਗੀ ਕਈ ਕੋੜ ਪੰਖੀ ਸਿਰ ਪੇ ਪਾਏ ਕਈ ਕੋੜ ਪਾਥਰ ਬ੍ਰਿਖ ਨੇ ਵਜਾਏ ਕਈ ਕੋੜ ਪਵਨ ਪਾਣੀ ਬੈਸੰਤਰ ਕਈ ਕੋੜ ਦੇਸ ਭੂ ਮੰਡਲ ਕਈ ਕੋੜ ਸਸੀ ਹਰ ਸੂਰ ਨਖੇਤਰ ਕਈ ਕੋੜ ਦੇਵ ਦਾਨ ਵਿੰਦਰ ਸਿਰ ਛਤਰ

ਭਾਵੈ ਸੋਈ ਫੁਨ ਥੀਓ ਕਬਹੂ ਊਜ ਨੀਚ ਮੈਂ ਬਸੇ ਕਬਹੂ ਸੋ ਗਰਖ ਰੰਗ ਹੱਸੇ ਕਬਹੂ ਨਿੰਚਿੰਦ ਵਿਵਹਾਰ ਕਬਹੂ ਊਬ ਕਾਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾ ਮਨਹਾਰ ਕਬਹੂ ਨਿਰਤ ਕਰੇ ਬੋ ਭਾਤ ਕਬਹੂ ਸੋਏ ਰਹਿ ਧਨ ਰਾਸ ਕਬਹੂ ਮਹਾ ਕ੍ਰੋਧ ਵਿਕਰਾਲ ਕਬਹੂ ਸਰਬ ਕੀ ਉਤਰਵਾਲ

ਜਿਉਂ ਲਾਵੇ। ਸੰਤਨ ਕੈ ਦੁਖ ਨ ਸਰਬ ਜੋਨ ਪਾਇ, ਸੰਤ ਕੇ ਦੁਖ ਨ ਤ੍ਰਿਗਤ ਜੋਨ ਕਜਮਾਇ, ਸੰਤਨ ਕੈ ਦੁਖ ਨ ਤਿਸ ਨਾਮ ਜਲੇ, ਸੰਤ ਕੇ ਦੁਖ ਨ ਸਭ ਕੋ ਛਲੈ, ਸੰਤ ਕੇ ਦੁਖ ਨ ਤੇ ਸਭ ਜਾਇ, ਸੰਤ ਕੇ ਦੁਖ ਨੀਚ ਨਿਚਾਇ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੇ ਤਾਂ ਪੀਂਘਤ ਪਾਹੇ।

ਸੰਤ ਕੇ ਦੁਖੀ ਕੀ ਪੂਜੇ ਨਾਸਾ, ਸੰਤ ਕੇ ਦੁਖੀ ਉੱਠ ਚਲੇ ਨਾਸਾ, ਸੰਤ ਕੇ ਦੁਖ ਨਾ ਤ੍ਰਿਸ ਤੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕਿਰਤ ਨ ਮੇਟੈ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕਰ ਤਿਸ ਕਿਹੋ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸਹਿ ਤੇ ਆਵੋ ਸਾਸ ਗਿਰਾਸ। ਸਭ ਕਛ ਵਰਤੇ ਤਿਸਕਾ ਕੀ

ਲਹਿ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਧ ਕੀਓ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਣ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ ਨਾ ਬੂਝੈ

ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਹਿ ਜਨਮੈ ਨਹਿ ਕਹਿ ਮਰੇ ਆਪਣ ਚਲ ਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ।

ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕ ਧੂਰ ਕਰੋ ਇਸਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ।

ਸੋਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂ ਸਾਤਰੇ ਕੀ ਚਰਨੀ ਪਾਵ ਨਾਨਕ ਕਹਿ ਮਨ ਹੂੰ ਰਾਉ ਮਨ ਸਾ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋਗ।

ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਅਨਾਨਕ ਜੋਤ ਭਾਵ ਸੋ ਵਰਤੀਆ ਬਿਸਮਣ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਸਾਇ ਸੁਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਲਹੇ।

ਸਤਿ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵ ਦਾਰ ਦਰ ਸੁਣ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ

ਨਾਥ ਮਾਨ ਇਸ ਜਤਨ ਕਰਤ ਬਹੁ ਭਾਤ ਇਸ ਕੇ ਕਰਤਵ ਬਿਰਥੇ ਜਾਤ ਮਾਰੇ ਰਾਖੇ ਵਰਨ ਕੋਇ ਸਰਬ ਦੀਆਂ ਕਰ ਆਖਿਆ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਾਖੀ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅਮਰ ਤਿਹ ਮਨ ਤਨ ਤ੍ਰਾਪੀਏ

ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਹੋਵੀ ਤੇਰਾ ਨਾਂ ਨੂੰ ਤਿਸ ਜਨ ਕਹਿ ਪੂਜੋ ਸਤ ਪੈਰਾ ਸਲੋਕ ਸਤਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਹਿ ਸੰਗ ਸਿੱਖ ਦੁਰਿਆਏ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ

ਅਨ ਕੇ ਪਾਵਨ ਸਿਵਟਨ ਹਾਰੇ ਸਿਮ੍ਰਿਤ ਸਾਥ ਵੇਦ ਵਿਚਾਰੇ ਹਰ ਕਈ ਭਗਤ ਕਰੋ ਮਨ ਲਾਏ ਮਨ ਬੰਸ਼ ਨਾਨਕ ਫਲ ਪਾਏ ਸੰਗ ਨ ਚਾਲ ਸਤੇ ਰਹਿ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੋਤ ਮੀਤ ਕਟਾਵੇ ਅਰਬਨ ਤਾਇਨ ਤੇ ਕਹ ਤੁਮ ਕਮਨ ਸਨਾਥ

ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਹਿਜ ਧਨ ਹਰ ਪੂੰਜੀ ਸੰਜ ਕਰੋ ਬੇਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਹੁ ਨਾਨਕ ਜਾ ਕੇ ਮਸਤਕ ਲੇਖ।

ਅੰਮ੍ਰਿਤ ਦੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਖ ਜਨ ਪਹਿਆ, ਜਨਮ ਮਰਨ ਦੁਖ ਪ੍ਰਮ ਗਾਇਆ। ਇਸ ਪੁੰਨੀ ਸਰਦਾਸਾ ਪੂਰੀ ਰਾਵ ਰਹਿਆ, ਸਤਸੰਗ ਹਜੂਰੀ ਜਿਸ ਕਾ ਸਾਥਨ ਲਿਆ ਮਿਲਾਏ। ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੇ ਜੇ ਘਾਲ ਨ ਭਾਣੇ, ਸੋ ਕਿਉਂ ਵਿਸਰੇ ਜੇ ਕੀਆਂ ਜਾਣੇ, ਸੋ

ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਵ ਜਪ ਹੁਅਵਰੇ ਨਾਮ ਜਪਾਵ ਭਗਤ ਪਾਏ ਤਰੀ ਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ ਪਾਏ ਵਿਸਰਾਮ ਸਗਲ ਦੁਖ ਕਾਵਤ ਨਾਥ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਾਹ ਚਾਉ ਮਨ ਤਨ ਅੰਤਰਿ ਸੁਆਉ ਨੇਤਰ ਉਪੇਖ ਦਰਸ ਸੁਖ ਹੋਏ।

ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸੇ ਉਤ ਪਰਮੇ ਆਪਣੇ ਖੇਰੇ ਆਵਰਤੀ ਜਾ ਨਾਮ ਕਰ ਰਹੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਣੀ

ਸਿਆਂਦੇਰਾ ਸੁਣ ਉਪਦੇਸ਼ ਹਿਰਦੇ ਵਸਾਵੋ ਮਾਨਿਸ਼ੇ ਨਾਨਕ ਫਲ ਪਾਵੋ ਹਾਲਤ ਪਾਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰੇ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬੈਸੇ ਤੇ ਸਾਚ ਸਾਚ ਪ੍ਰੀਖਿਆ

ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਰੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ।

ਵਿਸਾਸ ਸਮਝਣਾ ਕਾ ਪੇਖਣ ਸਭ ਬ੍ਰਹਮ ਸਮਝਣਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਣੇ ਸੁਭ ਬਚਨ ਸਰਬਿਆ ਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿ ਤਿਹ ਸਤ ਬਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਣੇ ਅੰਤਰ ਵਸੇ ਬਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇਕੰਕਾਰ ਅਣਕ ਕਲਾ ਰੱਖੀ ਨਹਿ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰੇ ਆਪੇ ਆਪ ਆਪ ਭਰਪੂਰੇ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨੇ ਆਪ ਬੁਝਾਏ ਸਰਪ ਭੂਤਿਆ ਵਰਤਾਰਾ ਸਰਵ ਨੈਣਿਆ ਪੇਖਣਹਾਰਾ ਸਗਲ ਸਮਗਰੀ ਜਾ

ਨਾਮ ਸੁਖਮਨੀ ਸਭ ਤਿਉ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁਕਮੀ ਹੋ ਮਨ ਜੀ ਹੁਕਮ ਮਿਲਾ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ

ਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗਸਾਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹੇ ਦਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹਾਉ ਕੇ ਬੋਲਣ ਬੋਲੀ ਆਏ ਜਿਤ

ਨਾਹੀ ਜਿਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ

ਇਸ਼ਨਾਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ

ਆਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੁਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸਿਓ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ

ਜਨ ਸੂਤ ਜੇ ਕੋ ਬੁਝਿਆ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲਾ ਕਮਨ ਜੋਰ ਜੀ ਆਜ਼ਾਦ ਰੰਗਾ ਕੇ ਨਾਮ ਸਭਨਾ

ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਅਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਾਖਾਹੇ, ਅਸੰਖ ਨਿੰਦਕ ਸਿਰ

ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ, ਮੂੰਹ ਤਪਲੀਤੀ ਕੱਪੜ।

ਹੈ ਸਮੰਦ ਨਾ ਜਾਣੀਐ ਸਮੰਦ ਸ਼ਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋ ਬਨੀ ਜੇਤ ਸਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣੇ ਦੇਣ ਨਾ ਅੰਤ ਅੰਤ ਨਾ ਵੇਖ

ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਪੁੱਗ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ।

ਨਸੇਬ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਖ ਨਾ ਸਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚ।

ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਬਾਮਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵੇ ਤਹਨੂੰ ਪਾਉਣ ਪਾਣੀ ਬੈ ਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਡਿਤ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਬਾਸ਼ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰਭੰਡਾ ਤਾਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਗਾਲ ਗੁਆਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿੱਤਾ ਜਗਜੀਤ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਗੜ ਵਾਜੈ ਨਾਦ ਆਬ ਨਾਥ ਨਾਥੀ ਸਭ ਜਾਕੀ

ਸਤ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਤਿੱਤੀ ਬਾਹਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇੱਥੇ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵਾ ਨਿਸ਼ਾਨ। ਕੱਛ ਪਕਾਈ ਉੱਥੇ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਘਾਟ ਘੜੀਐ, ਰੂਪ ਰੰਗ ਕੇ ਵੇਸ਼। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼। ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਗੋੜ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾਟ ਘੜੀਏ ਬਹੁਤ ਅਨੂਪ। ਤਾਂ ਕੀ ਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪਛੁਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿਦਾ ਕੀ ਸੁੱਧ।

ਤਵੈ ਤਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਾਓ ਖਰਾ ਅਗੰਤ ਬਤਾਓ, ਭਾਂਡਾ ਪਾਓ ਅੰਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ।

ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤੁਆ ਪ੍ਰਸਾਦ, ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜਿਹੇ, ਰੂਪ ਰੰਗਾ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੂਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਦਰਨ ਕਹਿਤ, ਤੁਆ ਸਰਬਨਾਮ ਕਥੈ ਕਮਨ ਵਰਨ ਕਰਬਨਾਮ ਵਰਨਤ ਸੁਮਤ, ਭੁਜੰਗ ਪ੍ਰਿਆਤ ਛੰਦ, ਨਮਸਤਮੰਗ ਕਾਲੇ ਨਮਸਤਮੰਗ ਕਿਰਪਾਲੇ, ਨਮਸਤੰਗ ਰੂਪੇ ਨਮਸਤੰਗ ਰੂਪੇ, ਨਮਸਤੰਗ ਭੇਖੇ ਨਮਸਤੰਗ ਲੇਖੇ, ਨਮਸਤੰਗ ਕਾਹੇ ਨਮਸਤੰਗ ਜਾਹੇ, ਨਮਸਤੰਗ ਗੰਜੇ ਨਮਸਤੰਗ ਪੰਜੇ, ਨਮਸਤੰਗ ਨਾਮੇ ਨਮਸਤੰਗ ਠਾਮੇ, ਨਮਸਤੰਗ ਕਰਮੰਗ ਨਮਸਤੰਗ ਧਰਮੰਗ, ਨਮਸਤੰਗ ਨਾਮੰਗ ਨਮਸਤੰਗ ਧਾਮੰਗ, ਨਮਸਤੰਗ ਜੀਤੇ ਨਮਸਤੰਗ ਪੀਤੇ, ਨਮਸਤੰਗ ਬਾਹੇ ਨਮਸਤੰਗ ਠਾਹੇ, ਨਮਸਤੰਗ ਨੀਲੇ ਨਮਸਤੰਗ ਨਾਦੇ, ਨਮਸਤੰਗ ਛੇਦੇ ਨਮਸਤੰਗ ਗਾਦੇ, ਨਮਸਤੰਗ ਗੰਜੇ ਨਮਸਤੰਗ ਪੰਜੇ, ਨਮਸਤੰਗ ਉਦਾਰੇ ਨਮਸਤੰਗ ਪਾਰੇ, ਨਮਸਤੰਗ ਸੁਏਕੈ ਨਮਸਤੰਗ ਅਨੇਕਾ, ਨਮਸਤੰਗ ਭੂਤੇ ਨਮਸਤੰਗ ਜੁਪੇ, ਨਮਸਤੰਦਰ ਕਰਮੇ ਨਮਸਤੰਦਰ ਭਰਮੇ, ਨਮਸਤੰਦਰ ਦੇਸੇ ਨਮਸਤੰਦਰ ਭੇਸੇ, ਨਮਸਤੰਦਰ ਨਾਮੇ ਨਮਸਤੰਦਰ ਕਾਮੇ, ਨਮਸਤੰਦਰ ਧਾਤੇ ਨਮਸਤੰਦਰ ਗਾਤੇ, ਨਮਸਤੰਦਰ ਧੂਤੇ ਨਮਸਤੰਗ ਭੂਤੇ, ਨਮਸਤੰਗ ਲੋਕੇ ਨਮਸਤੰਗ ਸੋਕੇ, ਨਮਸਤੰਦਰ ਥਾਪੇ ਨਮਸਤੰਗ ਥਾਪੇ, ਨਮਸਤੰਦਰ ਮਾਨੇ ਨਮਸਤੰਗ ਨਿਧਾਨੇ, ਨਮਸਤੰਗ ਗਾਹੇ ਨਮਸਤੰਗ ਬਾਹੇ, ਨਮਸਤੰਦਰ ਵਰਗੇ ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ, ਨਮਸਤੰਗ ਰੰਗੇ ਨਮਸਤੰਗ ਭੰਗੇ, ਨਮਸਤੰਗ ਗੰਮੇ ਨਮਸਤ ਧਰਮੇ, ਨਮਸਤੰਗ ਜਲਾਸਰੇ ਨਮਸਤੰਗਰ ਆਸਰੇ, ਨਮਸਤੰਗ ਜਾਤੇ ਨਮਸਤੰਗ ਪਾਤੇ, ਨਮਸਤੰਗ ਅਮਜਮੇ ਨਮਸਤ ਅਜਮੇ ਅਦੇਸੰਗ ਅਦੇਸੇ, ਨਮਸਤੰਗ ਭੇਸੇ ਨਮਸਤੰਦਰ ਧਾਮੇ, ਨਮਸਤੰਦਰ ਭਾਮੇ, ਨਮੋ ਸਰਬ ਕਾਲੇ ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ ਨਮੋ ਸਰਬ ਭੂਪੇ, ਨਮੋ ਸਰਬ ਖਾਪੇ ਨਮੋ ਸਰਬ ਥਾਪੇ, ਨਮੋ ਸਰਬ ਕਾਲੇ ਨਮੋ ਸਰਬ ਪਾਲੇ, ਨਮਸਤ ਦੇਵੈ ਨਮਸਤੰਗ ਭੇਵੈ, ਨਮਸਤੰਗ ਜਨਮੇ ਨਮਸਤੰਗ ਸੁਬਨਮੇ, ਨਮੋ ਸਰਬ ਗਾਉਣੇ ਨਮੋ ਸਰਬ ਹੋਣੇ, ਨਮੋ ਸਰਬ ਰੰਗੇ ਨਮੋ ਸਰਭੰਗੇ, ਨਮੋ ਕਾਲ ਕਾਲੇ ਨਮਸਤ ਦਿਆਲੇ, ਨਮਸਤੰਗ ਬਰਨੇ ਨਮਸਤੰਗ ਮਰਨੇ, ਨਮਸਤੰਗ ਜਰਾਰੰਗ ਨਮਸਤੰਗ ਰਤਾਰੰਗ, ਨਮੋ ਸਰਬ ਧੰਦੇ ਨਮੋ ਸਤ ਬੰਦੇ, ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ ਨਮਸਤੰਗ ਕਰੀਮੇ, ਨਮਸਤੰਗ ਅਨੰਤੇ ਨਮਸਤੰਗ ਨਮਸਤੰਗ ਨਮਸਤੰਗ ਮਹੰਤੇ, ਨਮਸਤ ਸਰਾਗੇ ਨਮਸਤੰਗ ਸੁਭਾਗੇ, ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ, ਨਮੋ ਸਰਬ ਕਰਤਾ ਨਮੋ ਸਰਬ ਹਰਤਾ, ਨਮੋ ਜੋਗ ਜੋਗੇ ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ ਨਮੋ ਸਰਬ

ਸਾਥ ਜਾਕਰ ਜਨਮ ਮਰਨ ਵਿਹੀਨ ਚਕਰ ਬਗਰ ਫਿਰਿਆ ਚਤੁਰ ਚੁਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਬਿਖੇ ਜਗ ਜਾਪ ਹੀ ਜੇ ਜਾਪ ਆਦੇਵਨ ਆਦਿ ਮੂਰਤ ਥਾਪਿਓ ਸਭ ਜੇ ਥਾ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਸਵ ਰਚਿਓ ਸਿਅਮ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੁ ਭਰਮ ਰਹਿਤਾ ਭੂਤ ਲਖ ਭੇਸ ਅੰਗਰਾਂਗਰਾ ਰੰਗ ਜਾ ਕੇ ਜਾਤ ਪਾਤ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤਾਇ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਭਧੂਤ ਗਰਭਗੰਜਨ ਸਰਭਜਨ ਆਦਰੂਪ ਅਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਗਾਇਕ ਸਰਵ ਗੋਪ੍ਰਤ ਪਾਰ ਸਰਵਗੰਤਾ ਸਰਵੰਤਾ ਸਰਵ ਤਿਆਨ ਭੇਖ ਸਰਵ ਸ਼ਾਸਤਰ ਨਾ ਜਾਨੀ ਜੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਈ ਬਹੁ ਚੇ

ਜਾਣੇ ਚਤੁਰ ਜਗਰ ਵਰਤੀ ਚਤੁਰ ਜਗਰ ਭਰਤੀ ਚਤੁਰ ਜਗਰ ਪਾਲੇ ਚਤੁਰ ਜਗਰ ਕਾਲੇ ਚਤੁਰ ਜਗਰ ਪਾਸੇ ਚਤੁਰ ਜਗਰ ਵਾਸੇ ਚਤੁਰ ਜਗਰ ਮਾਨਿਆ ਚਤੁਰ ਜਗਰ ਦਾਨਿਆ ਚਾਉ ਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਭਰਮ ਨਾ ਪਿੱਤਰ ਨਮ ਕਰਮ ਨ ਕਾਏ ਅਜਨਮ ਅਜਾਏ ਨਾ ਚਿਤਰੇ ਨ ਮਿੱਤਰੇ ਪਰੇ ਹੈ ਪਵਿੱਤਰ ਪ੍ਰਤੀਸੈ ਦਿਸੈ ਆਦਰਸੈ ਅਗਰਸੈ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕਿ ਆਸ਼ਿਜ ਦੇਸਾ ਕਿ ਆ ਭਿਜ ਬੇਸਾ ਕਿ ਆਗੰਜ ਕਰਮੈ ਕਿ ਆ ਪੰਜ ਭਰਮੈ ਕਿ ਆ ਬਿਜਲੋਕੇ ਕਿ ਆ ਸੁਖੇ ਕਿ ਅਭੂਤ ਵਰਨੇ ਕਿ ਵਿਭੂਤ ਕਰਨਾ ਹੈ ਕਿ ਰਾਜਨ ਪ੍ਰਵਾਹ ਹੈ ਕਿ ਧਰਮੰਗ ਤੁਜਾ ਹੈ ਕਿ ਆ ਸੋਕ ਵਰਨੇ ਕਿ ਸਰਬਾ ਅਭਰਨੇ ਕਿ ਜਗਤੰ ਕਿਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕਿ ਅਨੁਭਵ ਅਨੁਪੈ ਕਿ ਆਦ ਅਦੇਵ ਕਿ ਆਪ ਅਭੇਵ ਹੈ ਕਿ ਸ਼ਤਰੰਗ ਬਿਹੀਨ ਹੈ ਕਿ ਏਕਾ ਅਧੀਨ ਹੈ ਕਿ ਰੋਜ਼ੀ ਰਜ਼ਾ ਕਿ ਰਹੀ ਮੇਰੇ ਹਾਕੇ ਕੇ ਪਾਕ ਬਿਆਵ ਕਿ ਗੈਬ ਲਗੈਬ ਹੈ ਕਿ ਅਫਲ ਗੁਨਾਹ ਹੈ ਕਿ ਸ਼ਾਹਨ ਸ਼ਾਹ ਹੈ ਕਿ ਕਾਰਨ ਕੁਰਿੰਦਾ ਕਿ ਰੋਜ਼ੀ ਦਾ ਹੁੰਦਾ ਹੈ ਕਿ ਰਾਜ ਕਰਹੀ ਮੈਂ ਕਿ ਕਰਮੰਗ ਕਰੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣਾ ਹੈ ਕਿ ਸਰਵਤਰ ਭਾਉਣਾ ਹੈ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਲਾ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਰਾਜੇ ਕਿ ਸਰਵਤਰ ਰਾਜੇ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨਿਆ ਸਦੈਵ ਪ੍ਰਧਾਨ ਹੈ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰਾ ਹੈ ਕਿ ਸਰਵਤਰ ਚੰਦਰਾ ਹੈ ਕਿ ਸਰਵੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਮੈਸੁਲ ਸਲਾਮ ਹੈ ਸਲੀਖ ਤੋਂ ਮਦਾਮ ਹੈ ਗਰੀਬ ਸ਼ਗਸਤ ਹੈ ਗਰੀਬ ਪ੍ਰਸਤਾ ਹੈ ਮਿਲਨ ਦੁਲ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ ਤਮੀਜ ਉਲ ਤਮਾਮ ਹੈ ਰਜੁਲ ਨਿਧਾਨ ਹੈ ਅਰੀਫ ਉਲ ਅਜੀਮ ਹੈ ਰਜਾਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਅਭੰਗ ਹੈ ਅਜ਼ੀਜ਼ ਉਲ ਨਿਵਾਜ ਹੈ ਗਰੀਬ ਉਲ ਖਰਾਜ ਹੈ ਨਿਰੁਖ ਸਰੂਪ ਹੈ ਤ੍ਰਿਭੁਗਤ ਵਿਭੂਤ ਹੈ ਪ੍ਰਭੁਗਤ ਪ੍ਰਭਾਹ ਹੈ ਸੁਯੁਕਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੁਭੈ ਸਮਸੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸ ਉਲ ਸਲਾਮ ਹੈ ਸਦੈਵ ਲਕਾਮ ਹੈ ਨਿਰਵਾਸ ਸੁਰਪੇ ਅਗਾਧ ਹੈ ਅਨੁਭੈ ਉਮੰਗਾਧ ਰੁਪੇ ਨਾ ਸੁਰਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਮੇ ਤ੍ਰਿਵਰਗਮ ਦਰਬਾਦੇ ਅਗੰਜੇ ਅਗਾਧੇ ਸੁਵੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਸ਼ਜਾ ਸ਼ੂਤਾ ਕੇ ਨਰਕ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨੁਰਖ ਪ੍ਰਵਾਹ ਹੈ ਸਦੈਵ ਸਦਾ ਹੈ ਬਿਭੁਗ ਸੁਰ ਪ੍ਰਯੁਕਤ ਅਨੁਭੈ ਨੁਰਖ ਸਦਾ ਹੈ ਬਿਭੁਗਤ ਪ੍ਰਵਾਹ ਹੈ ਅਨੁਖ ਸੁਰਪ ਪ੍ਰਯੁਕਤ ਅਨੁਭੈ ਚਾ ਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜਾਇ ਹੈ ਅਭਾਇ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ ਅਭਗਤ ਹੈ ਬਿਰਖਤ ਹੈ ਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨੰਤ ਹੈ ਅਲਿਖ ਹੈ ਦਿੱਖ ਹੈ ਲੇਖ ਹੈ ਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਤ ਹੈ ਅਜਾਤ ਹੈ ਅਜਾਦ ਹੈ ਚਰਪਣ ਛੰਦ ਤਵਾ ਪ੍ਰਸਾਦ ਸਰਵੰਗ ਹੰਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤਰਾਨੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾ ਬਲ ਛੰਦ ਤਵਾ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਗਾਸੇ ਅਨੰਗੰਗ ਸੁਰੂਪੇ ਅਭੰਗੰਗ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵਸਾਥੇ ਅਗਾਸ ਸੁਰੂਪੇ ਤ੍ਰਿਭਾਦ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਮੇ ਨਿਰਭੰਗੀ ਸੁਰੂਪੇ ਸਰਵੰਗੀ ਅਨੁਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰ ਨਾ ਮਿੱਤਰ ਨਾ ਤਾਤ ਨਾ ਮਾਤੇ ਨਾ ਜਾਤੇ ਨਾ ਪਾਤੇ ਨਾ ਸਾਕੰ ਸਰੀਕੈ ਮਿਥੋ ਅਮੀਕੈ ਸਦੈਵੰ ਪ੍ਰਵਾਹ ਅਜਾਹੇ ਅਜਾਹੇ ਭਗਵਤੀ ਛੰਦ ਤਵਾ ਪ੍ਰਸਾਦ ਕਿ ਜ਼ਾਹਰ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੈਂ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੁਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਗ ਰਹੀਮ ਹੈ ਕਿ ਰੋਜੀ ਦੰਦ ਹੈ ਕਿ ਰਾਜਗ ਰਹਿੰਦਾ ਹੈ ਗਰੀਬ ਅਲਗਵਾਲ ਹੈ ਖੁਸਲ ਜਮਾਲ ਹੈ ਗਰੀਬ ਅਲਖਰਾਜ ਹੈ ਗਰੀਬ ਅਲਿਵਾਜ ਹੈ ਹਰੀਫ ਉਲ ਸ਼ਿਕਨ ਹੈ ਰਾਸ ਉਲਵਿਕਨ ਹੈ ਕਲੰਕ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਰੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜ਼ਬਾਂ ਹੈ ਕਿ ਸਾਹਿਬ ਗਿਰਾਹ ਹੈ ਕਿ ਨਰਕ ਪ੍ਰਣਾਸ ਹੈ ਵੈਸਤੁਲ ਵਾਸ ਹੈ ਕਿ ਸਰਬੁਲ ਗਵਨ ਹੈ ਮੈਸੁਰ ਰਵਨ ਹੈ ਤਮਾਮ ਉਲ ਤਮੀਜ਼ ਹੈ ਸਮਸਤੁਲ ਅਜੀ ਸਮਸਤੁਲ ਅਜੀਜ਼ ਹੈ ਪਰੰਗ ਪਰਮੀਸਾ ਸਮਸਤੁਲ ਅਦੀਸ ਹੈ ਅਦੇਸ ਉਲ ਅਲੇਖ ਹੈ ਅਮੇਸ ਉਲ ਅਭੇਖ ਹੈ ਜ਼ਮੀਨ ਉਲ ਜ਼ਮਾ ਹੈ ਅਮੀਕ ਉਲ ਇਮਾ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦਭਾਰ ਛੰਦ ਤਵਾ ਪ੍ਰਸਾਦ ਮਨ ਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨੰਗਨ ਪ੍ਰਣਾਮ ਮਨ ਮਨ ਸੁਨਾਮ ਹਰ ਨਰ ਅਖੰਡ ਬਰਨਰ ਅਮੰਡ ਅਨਭਵਨਾਸ ਮਨ ਮਨ ਪ੍ਰਕਾਸ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ ਅੰਗ ਆਸਨ ਅਭੰਗ ਅਪਾਰ ਗਦਮਿਤ ਉਦਾਰ ਜਲ ਥਲ ਅਮੰਡ ਦਿਸ ਅਭੰਡ ਜਲ ਥਲ ਮਹਨ ਦਿਸ ਬਿਆੰਤ ਅਨਭਵਨਾਥ ਥਰ ਥਰ ਧੁਰਾਸ ਆ ਜਾਨ ਬਾਹ ਏਕ ਸੁਦਾਹ ਓਅੰਕਾਰ ਆਦ ਕਥਨੀ ਅਨਾਦ ਖਲਖਣ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਚਰ ਨਾਮ ਅੰਸ਼ ਜਗਾਤ ਅਜਨਾਬਾਦ ਅਨ ਝੰਜਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ
ਆਢੀਠ ਧਰਮਾ ਤਟੀਠ ਕਰਮ ਅਨਭਰਨ ਆਨੰਦਾਤਾ ਮਹੰਤਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰੁਣਾਲਯ ਹੈ ਅਰਘਾਲਯ ਹੈ ਖਲਗੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਰ ਹੈ ਕਲਕਾਰਨ ਹੈ ਸਰਬਵਾਰਨ ਹੈ ਤ੍ਰਿਤਕੇ ਤਰਨ ਹੈ ਜਾਕੇ ਕਰਨ ਹੈ ਮਨਮਾਨ ਹੈ ਜਗ ਜਾਨ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਪਾਸ ਹੈ ਸਰਵਨਾਸ਼ਰ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ।

ਸਾਹਿਬ ਕਹੀ ਭੁੱਪਾ ਅੰਡਾ ਚ ਜੇਰਜ ਸੇ ਤਜਕੀਨੀ ਉਦਭੁਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਗਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਸ ਰੂਪ ਸਿਅੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸ ਧੁਜ ਤਪ ਸ਼ਰਣੀ ਭਰੇ ਤਿਨਕੇ ਦੁਸ਼ਟ ਦੁਖਿਤ ਹਾਵੈ ਮਰੇ ਪੁਰਖ

ਗਾਲਾ ਦੁਸ਼ਟ ਅਰਿਸ਼ਟ ਟਰੇ ਤਤ ਗਾਲਾ ਕਿਰਪਾ ਦੁਸ਼ਟਨ ਜਾਹੇ ਨੇ ਹਰਹੋ ਤਾਕੇ ਤਾਬ ਤਨਕ ਮੈਂ ਹਰਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਸ਼ਬਾਏ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਵਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਰਨ ਤਿਉਹਾਰੀ ਆਭਾ ਦੇ ਲਿਹੋ ਉਭਾਰੀ ਸਰਬ ਠਾਉਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਪਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ ਸ੍ਰੀ ਅਸਤੁਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਮਾਂਜਤ ਬਲ ਪਾਵੈ ਸੋਈ ਦੁਖ ਨਾ ਦਸੇ ਬਿਆਪਤ ਕੋਈ ਅੜਿਲ ਸੁਨੇ ਗੁੰਜੋ ਜਾਹੇ ਸੁਰਸ ਨਾ ਪਾਵਈ ਸੁਨੈ

ਇੱਕ ਭਰਮ ਭੁੱਲੇ ਫਿਰੈ ਦਹਿਤ ਸਨਾਮ ਲਾਗ ਸਵਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿਤ ਸਿੱਖ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਭਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸਦੇ ਪਿਆਰੇ ਸੋਈ ਜਨਮ ਪਾਵੇ, ਆਪ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਤ ਗੇਰੀ ਕ ਦੁਆਰੇ ਪਾਈਐ, ਤਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ, ਏ ਮਨ ਚੰਚੁਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਹਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤੁਸੈ ਵਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰਾ ਨਾ ਲੈ, ਸਾਥ ਤੇਰਾ ਚੱਲੈ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਖਿੱਚਾ ਜਿਤ ਅੰਤ ਪਸ਼ੂ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਜਾ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਕਿਆ ਗੁਆਖ ਵਖਾਣਾ ਏ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੇ ਨਾਨਕ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੁਅਮ

ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚਲਣਾ ਲਭ ਲਭ ਅਹੰਕਾਰ ਸਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਦਿਖੀ ਵਾਲੋ ਨਿੱਖੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਬਾ ਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਹ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵੇਂ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਵੇਂ ਚੱਲੇ ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ ਜਿਸਨੂੰ ਕਦਾ ਸੁਣਾਏ ਹੈ ਆਪਣੇ ਸੇ ਗੁਰਦੁਆਰਾ ਸੁਖ ਪਾਵ ਹੈ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵ ਹੈ ਇਹ ਸੋਇਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਇਹ ਤਨ ਕਹਿ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵੇ ਤੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਤੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਊਪ ਜਾਏ ਮਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਬੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਵਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਬੇਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਦੇ ਘਰ ਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ

ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ, ਜਿਨ ਗਾਓ ਨਦਰ ਕਰਮ ਹੋਬੈ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਬੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਮੁਰਗਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਵਾ ਸਮਾਓ, ਸ਼ਬਦ ਸੇਤੀ ਮਨ ਮਿਲਿਆ ਅਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ, ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਬਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿਨਾ ਹਰਮਨ ਮਸਿਆ ਬੁੱਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰ ਲਿਬ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪਹੇ ਨਾ ਸੱਕੀ ਜਿਸ ਨੂੰ ਆਪਣੀ ਲਿਬ ਲਾਵੇ, ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾ ਖੇਰ ਰਚਾਇਆ, ਜਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਬ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਾਇ ਮੋਹ ਉਪਜਾਇ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮਲ ਕਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰੂ ਜੇ ਮਿਲਾਇ ਜਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ ਹੈ

ਜੀਓ ਲਾਹਾ ਖਟਿਓ ਦਿਹਾੜੀ, ਇਹੋ ਧੰਦ ਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੋਵਾ ਵੰਜਾਰਾ। ਇਹ ਰਸਨਾ ਤੂੰ ਅੰਮ੍ਰਿਤ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤਾ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾ ਗਏ ਆਏ, ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ। ਕਹੇ ਨਾਨਕ ਹੋਰ ਆਨ ਰਾਸਾ ਵਿਸਰੇ, ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ਼ਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਬਿਹਾ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ, ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।

ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਨਮਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰੋ ਮੇਰੇ ਹਾਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਅਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ, ਸੱਚ ਸੁਣਨਾ ਨੋ ਬਿਠਾਏ, ਸੱਚ ਸੁਣਨਾ ਨੋ ਬਿਠਾਏ, ਸ੍ਰੀ ਲਾਏ ਸੁਣੋ ਸਤਬਾਣੀ, ਜਿਤ ਸੁਣੀ ਵੰਦਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਗੀਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨਾ ਨੋ ਬਿਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇਕਨਾ ਦਸਵਾਂ ਦੁਆਰ ਦਿਖਾਇਆ, ਤਾਂ ਅਨੇਕ ਰੂਪ ਨਾਓ ਨਾਵ ਨਿਧ, ਇਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ।

ਇਹੋ ਸਾਚਾ ਸੁਹਿਲਾ ਸਾਚੇ ਘਰ ਗਾਵੋ। ਗਾਵ ਤਾਂ ਸੁਹਿਲਾ ਘਰ ਸੱਚਾ ਹੈ, ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੇ ਜਾਤ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸਤਸਮਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰਨ ਗਗਨ ਅਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜੁਨ ਪਰਤਾਖਿਆ ਹਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾ।

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੁਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀ ਹਾਜ਼ਰੀ ਭਰੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦਵਾਰ ਦਰਬਾਰ ਵਿੱਚ ਸੰਗਤਾਂ ਵੱਲੋਂ ਨਾਮ ਜਪਿਆ ਗਿਆ ਵਰੰਦ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਨੂੰ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਪਿੱਤਰ ਰੁਕਮ ਬਖਸ਼ਿਸ਼ ਕੀਤੇ ਸਾਨੂੰ ਪਰੰਦ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦਾ ਨਿਤਨੇਮ ਹੋਏ ਹਨ ਆਪ ਜੀ ਪਿੱਤਰ ਹੁਕਮ ਸਰਵਣ ਕੀਤੇ ਹਨ ਹੁਣ ਕੀਰਤਨ ਦੀ ਰਮਤਾ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਨੂੰ ਕੀਰਤਨ ਜਥਾ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਸਾਧ ਸੰਗਤ ਜੀ ਅੱਜ 10 ਵਜੇ ਦੇ ਕਰੀਬ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸੰਤ ਬਾਬਾ ਨੰਦ ਸਿੰਘ ਜੀ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲੇ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸਾਰੇ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸੰਗਤਾਂ ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਐਤਵਾਰ ਸਵੇਰੇ 10:30 ਵਜੇ ਸੰਪੂਰਨਤਾਵਾਂ ਹੋਣਗੀਆਂ ਐਤਵਾਰ ਦੀਵਾਨ ਇਸੇ ਸੰਬੰਧ ਸਾਜਰੇ ਹਨ ਆਪ ਜੀ ਨੇ ਹਾਜ਼ਰੀ ਭਰਨੀ ਆ ਜੀ

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਣ ਮੁੱਖ ਬਾਗ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ, ਦਮਦਮ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਪਰਿਵਾਰ ਵੱਲੋਂ, ਸੰਗਤਾਂ ਵੱਲੋਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ। ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ। ਸੋ ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ 30 ਤਰੀਕ ਨੂੰ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ ਆ ਰਹੇ ਹਨ। ਉਸੇ ਦਿਨ ਹੀ ਜੋ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਜੋ ਮਹਾਂਪੁਰਸ਼ਾਂ ਦੀਆਂ ਯਾਦਾਂ ਬਣਾਈਆਂ ਜਾਣੀਆਂ ਹਨ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਰਾਜਾਂ ਵਾਲਾ ਸੱਚੇ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ ਮਰਦ ਅਗੰਬੜੇ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਵਡਿਆਈ ਕੀਤੀ ਜਾਂਦੀ ਹੈ। ਕਾਗਤ ਦੀਪ ਸਭੈ ਕਰਕੇ ਅਰਸਾਤ ਸਮੁੰਦਰਨ ਕੀ ਮਸ ਕਹਿ ਹਾਂ ਕਾਟ ਬਰਸਪਤੀ ਸਗਰੀ ਲਿਖਬੇ ਹੋ ਕੇ ਲੇਖ ਬਣੇ ਹੋ।

ਪ੍ਰਭ ਨਹਿ ਕਰਜੈ ਹਉ। ਗਰੀਬ ਨਿਵਾਜੇ ਦੀ ਉਸਤਤ ਕਦਾਚਿਤ ਨਹੀਂ ਹੋ ਸਕਦੀ, ਪਰ ਜਿੰਨੀ ਸਤਿਗੁਰਾਂ ਨੇ ਸਮਰੱਥਾ ਦਿੱਤੀ ਜੇ, ਜਿੰਨੀ ਮੇਰੇ ਸਾਹਿਬਾਂ ਨੇ ਬਲ ਦਿੱਤਾ ਹੈ, ਤਾਕਤ ਦਿੱਤੀ ਹੈ ਗੁਰੂ ਸਵਾਰੀ ਸੰਗਤ ਜੀ, ਉਹਨਾਂ ਚਿਰ ਓਨੀ ਉਸਤਤ ਲਗਾਤਾਰ ਹਮੇਸ਼ਾ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਅਗਰ ਜੇ ਕਵੇ ਕੋਈ ਦਿਨ ਰਾਤ ਉਹਦੀ ਉਸਤਤ ਕਰੀ ਜਾਵਾਂ ਤਾਂ ਉਸਤਤ ਮੁੱਕ ਜਾਵੇਗੀ, ਬਿਲਕੁਲ ਨਹੀਂ, ਕਦਾਚਿਤ ਨਹੀਂ ਹੋ ਸਕਦਾ। ਦਸ਼ਮੇਸ਼ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਗੁਰਮੁਖੋ, ਕਾਗਦ ਦੀਪ ਸਭੈ ਕਰਕੇ ਵਾਹਿਗੁਰੂ ਵਾਹਿਗੁਰੂ। ਵੈਸੇ ਵਿਦਵਾਨ ਸੱਤ ਦੀਪ ਮੰਨਦੇ ਨੇ, ਕਹਿੰਦੇ ਸਾਰੇ ਦੀਪਾਂ ਨੂੰ ਕਾਗਜ਼ ਬਣਾ ਲਈਏ ਜੀ, ਜਿੰਨੇ ਦੀਪ ਨੇ ਉਹਨਾਂ ਦੇ ਕੀ ਕਰ ਲਈਏ, ਕਾਗਜ਼ ਬਣਾ ਲਈਏ। ਔਰ ਸੱਤ ਸਮੁੰਦਰ ਨੇ ਕੀ ਮਸ ਕਹਿ ਹੋ, ਅਤੇ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ। ਵਾਹਿਗੁਰੂ ਵਾਹਿਗੁਰੂ। ਸਾਰੇ ਦੀਪਾਂ ਦੀ ਕਾਗਜ਼ ਅਤੇ ਜਿਹੜੇ ਸੱਤ ਸਮੁੰਦਰ ਨੇ ਉਹਨਾਂ ਦੀ ਸ਼ਾਹੀ। ਕਾਟ ਬਨਸਪਤੀ ਸਗਰੀ ਲਿਖਬੇ ਹੋ ਕੇ ਲੇਖਣ।

ਕਰਤਾ ਕਰਕੇ ਤੇ ਸਰਸਵਤੀ ਨੂੰ ਬੜਾ ਤੇਜ ਰਫਤਾਰ ਵਾਲੀ ਬੋਲਣ ਵਾਲੀ ਲਿਖਿਆ ਹੈ। ਕਹਿੰਦੇ ਉਹ ਲਿਖਣ ਵਾਲੀ ਭਾਵ ਬੋਲਣ ਵਾਲੀ ਹੋ ਜਾਵੇ ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ। ਤੇ ਕਹਿੰਦੇ ਕਈ ਗਣੇਸ਼ ਹੋ ਜਾਣ, ਕਹਿੰਦੇ ਗਣੇਸ਼ ਨੂੰ ਲਿਖਾਰੀ ਬੜਾ ਤਕੜਾ ਬੰਨਿਆ ਹੈ। ਕਹਿੰਦੇ ਲਿਖੀ ਜਾਵੇ ਲਿਖੀ ਜਾਵੇ ਲਿਖੀ ਜਾਵੇ ਉਸਤਤ ਹੁੰਦੀ ਜਾਵੇ, ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ, ਕਾਲ ਕਿਰਪਾਨ ਬਿਨਾ ਬਿਨਤੀ ਨਾ ਤੋ ਤੁਮ ਕੋ ਪ੍ਰਭ ਨਹਿ ਕਰੇ ਜਹੋ। ਪਰ ਉਸਤਤ ਨਹੀਂ ਹੋ ਸਕਦੀ, ਕੇਵਲ ਉਹਦੀ ਉਸਤਤ ਕਰਦਿਆਂ ਕਰਦਿਆਂ ਜਦੋਂ ਮੇਰਾ ਸੱਚੇ ਪਾਤਸ਼ਾਹ ਪ੍ਰਸੰਨ ਹੋ ਜਾਵੇ, ਉਹਦੀ ਗੋਦ ਵਿੱਚ ਆ ਜਾਓ ਤੇ ਸਮਝ ਲਓ ਉਹਦੀ ਉਸਤਤ ਹੋ ਗਈ ਹੈ, ਸਮਝੋ ਉਹਦੀ ਕਿਰਪਾ ਹੋ ਗਈ ਹੈ, ਵਡਿਆਈ ਹੋ ਗਈ ਹੈ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਜਦੋਂ ਤੁਹਾਡੇ ਕੋਲ ਸੁਭਾਗਾ ਸਮਾਂ ਮਿਲਦਾ ਜੇ, ਤੁਸੀਂ ਉਦੋਂ ਰੁਝੇਵਿਆਂ ਚੋਂ ਟਾਈਮ ਚੋਂ ਟਾਈਮ ਕੱਢ ਕੇ ਕਹਿੰਦੇ ਹੋ ਗੁਰਦੁਆਰਾ ਸਾਹਿਬ ਜਾਈਏ, ਸਤਿਗੁਰਾਂ ਦੇ ਦੀਦਾਰ ਪ੍ਰਾਪਤ ਹੋਣ, ਕਿਧਰੇ ਨਾ ਕਿਧਰੇ ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਸਾਡੇ ਕੰਨਾਂ ਵਿੱਚ ਪੈ ਜਾਣ, ਕਿਧਰੇ ਕੜਾਹ ਪ੍ਰਸ਼ਾਦ ਜੀ ਦੀ ਦੇਗ ਲੈਂਦੇ ਆ ਭਾਈ ਸਾਹਿਬ ਜੀ ਤੋਂ ਮੁੱਖ ਵਿੱਚ ਪਾਉਂਦਿਆਂ ਰਸਨਾ ਤੇ ਆ ਜਾਵੇ ਸਤਨਾਮ ਸ਼੍ਰੀ ਵਾਹਿਗੁਰੂ। ਬਸ ਆਹੀ ਤਾਂ ਕਿਰਪਾ ਹੈ ਗੁਰੂ ਸਵਾਰੀ ਸੰਗਤ ਜੀ, ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ ਜੇ, ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਹਿਬਾਣੇ ਖੁੱਲੇ ਦੀਦਾਰੇ ਬਖਸ਼ੇ ਨੇ, ਬੇਅੰਤ ਸੰਗਤਾਂ ਨੇ ਇਹਨਾਂ ਨੇਤਰਾਂ ਦੁਆਰੇ, ਦੀਦਿਆਂ ਦੁਆਰੇ, ਅੱਖੀਆਂ ਦੁਆਰੇ, ਨੇਤਰਾਂ ਦੁਆਰੇ ਮੇਰੇ ਸਹਿਬਾਂ ਦੇ ਦੀਦਾਰ ਪ੍ਰਾਪਤ ਕਰ ਲਏ ਨੇ, ਅਤੇ ਹੁਕਮਨਾਮਾ ਰੋਜ਼ਾਨਾ ਸੰਗਤਾਂ ਸਰਵਣ ਕਰਦੀਆਂ ਨੇ। ਜੋ ਸਤਿਗੁਰੂ ਮਹਾਰਾਜ ਦਰਗਾਹੀ ਫਰਮਾਨ ਬਖਸ਼ਿਸ਼ ਕਰਦੇ ਨੇ, ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਕਰਦੇ ਨੇ ਖਾਲਸਾ ਜੀ, ਜਿੱਥੇ ਸਰਵਣ ਕਰਦੀਆਂ ਨੇ ਉੱਥੇ ਸੰਗਤਾਂ ਅੰਦਰ ਇੱਕ ਹੋਰ ਸੋਚ ਚੱਲਦੀ ਹੈ, ਹੋਰ ਵਿਚਾਰ ਚੱਲਦੀ ਹੈ ਵੀ ਹੁਕਮਨਾਮੇ ਦੇ ਅਰਥ ਹੋ ਜਾਣ, ਉਹਨੂੰ ਹੋਰ ਸੁਣਿਆ ਜਾਵੇ, ਹੋਰ ਜੀਵਨ 'ਚ ਕਮਾਇਆ ਜਾਵੇ। ਅੱਜ ਦੇ ਜਿਹੜੇ ਅੰਮ੍ਰਿਤ ਬਚਨ ਆਏ ਨੇ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਣ ਅੰਗ 683 ਅਤੇ 684 ਤੇ ਸਤਿਗੁਰਾਂ ਦਾ ਸ਼ਬਦ ਸੁਭਾਵਮਾਨ ਹੈ। ਤਕਰੀਬਨ ਮੈਨੂੰ ਐਤਵਾਰ ਨੂੰ 2 ਵੀਕਾਂ ਹੋ ਜਾਣੀਆਂ ਨੇ, ਤੇ ਇਹਨਾਂ 2 ਵੀਕਾਂ ਦੇ ਅੰਦਰ ਅੰਦਰ ਅੱਜ 3ਜੀ ਵਾਰ ਮੇਰੇ ਸਤਿਗੁਰਾਂ ਦਾ ਪਾਵਣ ਫੁਰਮਾਨ ਬਖਸ਼ਿਸ਼ ਪ੍ਰਾਪਤ ਹੋਇਆ ਹੈ। ਜਿਸ ਦਿਨ ਦੀ ਗੁਰਦੁਆਰਾ ਫਰੀ ਮੌਂਡ ਸਾਹਿਬ ਵਿਖੇ ਮੈਂ ਕਥਾ ਆਰੰਭ ਕੀਤੀ ਹੈ, ਇਹ 3ਜੀ ਵਾਰ ਅੱਜ ਮੇਰੇ ਸਹਿਬਾਨ ਨੇ ਹੁਕਮਨਾਮਾ ਬਖਸ਼ਿਆ ਹੈ। ਕਦੇ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਤੇ ਅੱਜ ਵੀ ਕੱਲ੍ਹ ਵੀ ਮਹਾਰਾਜ ਨੇ ਫੁਰਮਾਨ ਬਖਸ਼ਿਆ ਸੀ, ਅੱਜ ਵੀ ਆ ਗਿਆ। ਜੇ ਅੱਜ ਆਇਆ ਤੇ ਅੱਜ ਸਾਡੇ ਜੀਵਨ ਨੂੰ ਹੋਰ ਗੁਰੂ ਨੇ ਕੋਈ ਗੁਰੂ ਨਿਰੰਕਾਰ ਜੀ ਦੇ ਵੱਲੇ ਲੈ ਤੁਰਨਾ ਹੈ, ਅੱਜ ਹੋਰ ਨਵੀਂ ਬਖਸ਼ਿਸ਼ ਹੋ ਜਾਣੀ ਹੈ, ਅੱਜ ਹੋਰ ਨਵੀਂ ਬਖਸ਼ਿਸ਼ ਹੋ ਜਾਣੀ ਹੈ। ਮਸਕੀਨ ਸਾਹਿਬ ਜੀ ਦਾ ਮੈਨੂੰ ਬੋਲ ਯਾਦ ਆ ਜਾਂਦਾ, ਉਹ ਕਹਿੰਦੇ ਜਦੋਂ ਮੈਂ ਪਹਿਲਾਂ ਜਪ ਸਾਹਿਬ ਜੀ ਦੇ ਅਰਥ ਕੀਤੇ, ਜਿਹਨੂੰ ਤੁਸੀਂ ਜਪ ਜੀ ਕਹਿੰਦੇ ਹੋ, ਜਪ ਸਾਹਿਬ ਕਹਿੰਦੇ, ਉਦੋਂ ਕੁਝ ਅਰਥ ਹੋਰ ਸਨ, ਦੂਜੀ ਵਾਰ ਕੁਝ ਹੋਰ, 3ਜੀ ਵਾਰ ਕੁਝ ਹੋਰ, ਫਿਰ 4ਵੀਂ ਵਾਰ ਤੇ ਕਹਿੰਦੇ ਅਨੁਭਵ ਦੁਆਰੇ ਸਾਰੀ ਕਿਰਪਾ ਵਰਤਦੀ ਰਹੀ। ਜਿਵੇਂ ਜਿਵੇਂ ਬਾਣੀ ਦੀ ਤੁਸੀਂ ਵਿਚਾਰ ਕਰਦੇ ਜਾਓਗੇ ਨਾ, ਜਿਵੇਂ ਜਿਵੇਂ ਅੰਮ੍ਰਿਤ ਬਾਣੀ ਨੂੰ ਸੁਣਦੇ ਜਾਓਗੇ, ਤੇਵੇਂ ਤੇਵੇਂ ਹੀਰੇ ਮੋਤੀ ਜਵਾਹਰ ਮਿਲਦੇ ਜਾਣੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਐਵੇਂ ਨੀ ਕਬਿੱਤ ਲਿਖ ਦਿੱਤਾ, ਭਾਈ ਸਾਹਿਬ ਜੀ ਕਹਿੰਦੇ ਜੈਸੇ ਤੋ ਸਗਲ ਨਿਦ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੇ ਪ੍ਰਸਾਦ ਪਾਵਈ, ਜੈਸੇ ਪਰਬਤ ਹੀਰਾ ਮਾਣਕ ਪਾਰਸ ਸਿੱਧ, ਖਨਵਾਰਾ ਖਨ ਜਗ ਬਿਖੈ ਪ੍ਰਗਟਾਵਈ, ਜੈਸੇ ਬੰਧ ਬਿਖੈ ਮਲਿਆਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਵਾਸ ਬਹਿ ਸਾਵਈ, ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਹਾਂਜੀ ਸੋਈ ਸੋਈ ਭਾਵੀ, ਜਿਹੜਾ ਜਿਹੜਾ ਖੋਜ ਕਰਦਾ ਤੇਵੇਂ ਤੇਵੇਂ ਮਿਲ ਜਾਂਦੇ ਨੇ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਸਦਾ ਸਦਾ ਦਇਆ ਦਾਤਾਰ ਤੇ ਦਿਆਲੂ ਹੈ, ਨਿਤ ਨਵੀਨ ਹੈ, ਨੇਤੀ ਗੁਰੂ ਦੀ ਕਿਰਪਾ ਵਰਤਦੀ ਹੈ। ਆਓ

ਪਹਰ ਪਹਨ ਮਥਰਾ ਖਸ਼ ਭੇਦ ਨਹੀਂ। ਭੰਨ ਤੋਂ ਅਰਥ ਹੁੰਦਾ ਕਹਿਣਾ, ਮਥਰਾ ਭੱਟ ਕਹਿ ਰਿਹਾ, ਮੈਂ ਕਹਿ ਰਿਹਾ ਜੇ, ਐਵੇਂ ਨਹੀਂ ਬਿਲਕੁਲ ਵਜ਼ਾਰਤ ਨਾਲ ਕਹਿ ਰਿਹਾ। ਗੁਰ ਅਰਜਨ ਪ੍ਰਤੱਖ, ਹਰ ਇੱਕ ਤੇ ਸ਼ੰਕਾ ਜਿਹਾ ਹੁੰਦਾ ਨਾ ਵੀ ਆ ਕਵੇ ਕਹੀਏ ਕਿ ਨਾ।

ਪਰ ਮਥੁਰਾ ਭੱਟ ਕਹਿੰਦੇ ਨੇ ਮੈਂ ਬਿਲਕੁਲ ਠੋਕ ਵਜਾ ਕੇ ਕਹਿ ਰਿਹਾ, ਧੰਨ ਗੁਰੂ ਅਰਜਨ ਦੇਵ ਤੇ ਨਿਰੰਕਾਰ ਵਿੱਚ ਕਿਧਰੇ ਫਰਕ ਨਾ ਸਮਝ ਲਿਓ, ਉਹੀ ਜੋਤ ਹੈ ਉਹੀ ਨਿਰੰਕਾਰ ਹੀ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਧਨਾਸਰੀ ਰਾਗ ਵਿੱਚ ਅੰਮ੍ਰਿਤ ਬਚਨਾਂ

ਰਹਾਉ। ਬੰਧਨਾਂ ਦਾ ਅਰਥ ਹੈ ਨਮਸਕਾਰ ਕਰਨੀ, ਕਿਹਨੂੰ ਕਰਨੀ ਹੈ? ਹਰੀ ਪਰਮਾਤਮਾ ਨੂੰ ਕਰਨੀ ਹੈ। ਵਡਿਆਈ ਕਿਹਦੀ ਕਰਨੀ ਹੈ? ਗੁਣ ਕਿਹਦੇ ਕਰਨੇ ਨੇ? ਕੇਵਲ ਉਹਦੇ ਹੀ ਕਰਨੇ ਨੇ, ਕਿਉਂਕਿ ਦੁਨੀਆਂ ਦੀ ਵਡਿਆਈ ਕਰੋਗੇ, ਜੇ ਬੰਦਾ ਇੱਕ ਅੱਧਾ ਕਿਸੇ ਨਾਲ ਨੇਕੀ ਦਾ ਕੰਮ ਕਰ ਜਾਂਦਾ, ਜੇ ਹੋ ਸਕਦਾ 20 ਵਾਰ ਉਹਨੂੰ ਦਿਖਾਵੇ ਵੀ ਮੈਂ ਤੇਰੇ ਨਾਲ ਆਹ ਨੇਕੀ ਕੀਤੀ ਹੈ, ਆਹ ਤੇਰੇ ਨਾਲ ਮੈਂ ਚੰਗਾ ਕੰਮ ਕੀਤਾ, ਇੱਥੋਂ ਤੱਕ ਵੀ ਸੁਣਿਆ ਜਾਂਦਾ। ਅਗਰ ਬੰਦਾ ਦਾ ਕੋਈ ਐਸੀ ਬਾਤ ਬਣ ਜੇ ਕਹਿੰਦਾ ਜੇ ਮੈਂ ਤੇਰੇ ਨਾਲ ਆਹ ਖੂਬੀ ਗੁਣ ਨਾ ਕਰਦਾ ਤਾਂ ਹੋ ਹੀ ਨਹੀਂ ਸਕਣਾ, ਪਰ ਮੇਰਾ ਸੱਚੇ ਪਾਤਸ਼ਾਹ ਇੰਨਾ ਕਿਰਪਾਲੂ ਹੈ, ਉਹ ਸਾਨੂੰ ਨੇਕਾਂ ਹੀ ਚੰਗਿਆਈਆਂ ਦਿੰਦਾ ਹੈ, ਨੇਕਾਂ ਹੀ ਸਾਨੂੰ ਗੁਣ ਪ੍ਰਦਾਨ ਕਰਦਾ ਹੈ, ਨੇਕਾਂ ਹੀ ਉਹ ਦਾਤਾਂ ਦਿੰਦਾ ਹੈ, ਪਰ ਕਦੇ ਉਹ ਪਛਤਾਤਾਪ ਨਹੀਂ ਕਰਦਾ। ਪ੍ਰਭਾਤੀ ਰਾਗ ਵਿੱਚ ਗੁਰਦੇਵਾਂ ਦੇ ਅੰਮ੍ਰਿਤ ਵਚਨ ਨੇ ਖਾਲਸਾ ਜੀ, ਜੇ ਕੋ ਏਕ ਕਰੈ ਚੰਗਿਆਈ

0: ਪਛਤਾਵੇ ਪਛਤਾਉਂਦਾ ਨਹੀਂ ਹੈ। ਉਹ ਦੇ ਕੇ ਤੇ ਉਹ ਮੇਰਾ ਵਾਹਿਗੁਰੂ ਕਿਰਪਾ ਕਰਦਾ ਹੋਰ ਦੇਈ ਜਾਂਦਾ। ਉਹਦਾ ਤੇ ਬਿਰਦ ਇੱਥੋਂ ਤੱਕ ਜੇ ਜਿਹੜਾ ਉਹਦੇ ਚਰਨਾਂ ਦੇ ਸ਼ਰਨ ਵਿੱਚ ਆ ਜਾਂਦਾ ਹੈ ਨਾ। ਮੈਨੂੰ ਇੱਕ ਪੌੜੀ ਯਾਦ ਆ ਗਈ ਭਾਈ ਗੁਰਦਾਸ ਸਾਹਿਬ ਜੀ ਦੀ। ਮੇਰੇ ਗਰੀਬ ਬਨਵਾਜ ਇੰਨੀਆਂ ਵਡਿਆਈਆਂ ਕਰਦੇ ਨੇ, ਉਹਦੀ ਵਡਿਆਈਆਂ ਕਰਿਆ ਕਰ, ਇਹਨਾਂ ਗੁਣਾਂ ਦਾ ਮਾਲਕ ਹੈ। ਜਿਹੜਾ ਉਹਦੇ ਦਰ ਤੇ ਆ ਜਾਂਦਾ ਆ ਕੇ ਵੰਦਨਾ ਕਰਦਾ, ਮੱਥਾ ਟੇਕਦਾ, ਸਾਹਿਬਾਂ ਨੂੰ ਜੋਦੜੀ ਕਰਦਾ ਹੈ, ਤਾਂ ਕਿਰਪਾਲੂ ਦਾ ਤਾਰ ਜੀ ਆਏ ਹੋਏ ਪਿਆਰੇ ਦੇ ਛੇ ਭਾਰੀ ਔਗਣ ਜਿਹੜੇ ਨੇ, ਬੜੇ ਭਾਰੀ ਔਗਣ ਨੇ ਛੇ, ਜਿਨ੍ਹਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਲਮ ਬੰਦ ਕੀਤਾ ਹੈ, ਤੁਹਾਡੇ ਨਾਲ ਮੈਂ ਸਾਂਝੇ ਕਰਨੇ ਨੇ। ਔਰ ਛੇ ਗੁਣਾਹਾਂ ਔਗਣ ਲੈ ਕੇ ਉਹਨਾਂ ਦੇ ਬਦਲੇ, ਉਹਨਾਂ ਦੇ ਵੱਟੇ, ਆਮ ਪੰਜਾਬੀ ਦੀ ਬੋਲੀ ਹੈ ਨਾ, ਮੇਰਾ ਨਾ ਚੀਜ਼ ਵਟਾਲਾ, ਵੱਟੀ ਗਈ, ਵਟਾ ਕੇ ਦੇ ਕੇ, ਸੱਤ ਸ਼ੁਭ ਗੁਣ ਜਿਹੜਾ ਮੇਰਾ ਗੁਰੂ ਨਿਵਾਜ ਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜੀ ਸੋਹਣੀ ਪੌੜੀ ਕਲਮ ਬੰਦ ਕੀਤੀ ਹੈ, ਕਹਿੰਦੇ ਗੁਰਮੁਖ ਜਨਮ ਸਕਾਰ ਥਾ, ਗੁਰਮੁਖ ਜਨਮ ਸਕਾਰ ਥਾ, ਗੁਰਸਿੱਖ ਮਿਲ ਗੁਰ ਸ਼ਰਨੀ ਆਇਆ। ਗੁਰਾਂ ਦੀ ਚਰਨਾਂ ਦੀ ਸ਼ਰਨ ਵਿੱਚ ਆਇਆ ਤੇ ਆ ਕੇ ਬੰਦਨਾ ਦੀ ਗੱਲ ਕੀਤੀ ਹੈ ਤੇ ਮੇਰੇ ਗੁਰੂ ਨੂੰ ਮੱਥਾ ਟੇਕਣਾ ਹੈ। ਭਾਈ ਸਾਹਿਬ ਜੀ ਨੇ ਕਹਿ ਦੇਣਾ ਗੁਰਸਿੱਖ ਮਿਲ ਗੁਰ ਸਰਨੀ ਆਇਆ ਤੇ ਆ ਕੇ ਕੀ ਕੀਤਾ, ਆਦਿ ਪੁਰਖ ਆਦੇਸ਼ ਕਰ, ਆਦਿ ਪੁਰਖ ਆਦੇਸ਼ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ। ਤੇ ਤੁਸਾਂ ਨੇ ਅੰਮ੍ਰਿਤ ਵੇਲੇ ਆਦੇਸ਼ ਪੜਿਆ ਹੈ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੋਗੋ ਜੋਗ ਏਕੋ ਵੇਸ, ਉਹਨੂੰ ਆ ਕੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ। ਕਿਉਂ ਕੀਤੀ ਹੈ, ਸੀਸ ਨਵਾਇਆ ਗਿਰ ਪੜੈ ਸਭ ਆਪਣ ਕੀ ਪੋਟ, ਤਾਂ ਤੇ ਸੀਸ ਨਵਾਈ ਹੈ ਲਗਨ ਜਮ ਕੀ ਚੋਟ। ਆਦ ਪੁਰਖ ਆਦੇਸ਼ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ ਨੇ, ਅੰਦਰ ਨੂੰ ਠੰਡ ਮਿਲ ਗਈ ਹੈ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਗੁਰੂ ਦੇ ਦਰਸ਼ਨ ਦੀਦਾਰ ਕੀਤੇ ਨੇ, ਨੇਹੋ ਲੱਗਾ ਸੀ ਤਾਂ ਹੀ ਆਏ ਜੇ ਨਾ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਗੁਰੂ ਦੇ ਦਰਸ਼ਨ ਦੀਦਾਰ ਹੋ ਗਏ, ਫਿਰ ਦਰਸ਼ਨ ਦੀਦਾਰੇ ਕਰਕੇ ਸਿੱਖ ਇੱਥੇ ਥੋੜੀ ਰੁਕਿਆ ਹੈ, ਉਹਨੇ ਗਾਹ ਕਦਮ ਕਰ ਲਿਆ। ਪਰ ਦੱਖਣਾ ਡੰਡੌਤ ਕਰ, ਬੰਦਨਾ ਹਰ ਬੰਦਨਾ, ਫਿਰ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪ੍ਰਕਰਮਾ ਕੀਤੀਆਂ ਨੇ, ਕਦਮ ਕਦਮ ਪੈਰਾਂ ਨਾਲ ਤੁਰਿਆ ਹੈ, ਉਹ ਚਰਨ ਬਣ ਗਏ ਨੇ ਤੁਹਾਡੇ ਘਰ ਵਿੱਚ। ਤੁਸੀਂ ਕੀ ਕਹਿੰਦੇ ਹੋ, ਸ਼ੂ ਜੁੱਤੇ ਬੂਟ, ਤੇ ਜਦੋਂ ਗੁਰਦੁਆਰੇ ਆਉਂਦੇ ਕਹਿੰਦੇ ਜੋੜੇ ਘਰ ਵਿੱਚ ਜੋੜਾ ਰੱਖਦੇ, ਜੁੜ ਜਾਂਦਾ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਆ ਜਾਂਦਾ, ਇੱਥੇ ਤੋੜਿਆ ਥੋੜੀ ਜਾਂਦਾ ਹੈ, ਘਰੇ ਤੁਹਾਡੇ ਪੈਰ ਨੇ, ਗੁਰਦੁਆਰੇ ਆ ਗਏ ਤੁਹਾਡੇ ਚਰਨ ਬਣ ਗਏ ਨੇ, ਚਰਨ ਚਲੋ ਮਾਰਗ ਗੋਬਿੰਦ, ਪੈਰ ਥੋੜੀ ਰਹਿ ਜਾਂਦੇ। ਇੱਥੇ ਤੇ ਜਿਹੜੀਆਂ ਵਸਤੂਆਂ ਦੇ ਨਾਂ ਨੇ ਉਹ ਬਦਲ ਜਾਂਦੇ ਨੇ। ਪਰ ਦੱਖਣਾ ਡੰਡੌਤ ਕਰ, ਫਿਰ ਕੀ ਕੀਤਾ, ਪਰ ਦੱਖਣਾ ਕਰਕੇ ਤੇ ਸਾਹਿਬਾਂ ਨੂੰ ਡੰਡੌਤ ਡੰਡੇਵਤ ਕਰ, ਡੰਡੌਤ ਪੁੰਨ ਵੱਡਾ ਹੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਅੱਠ ਅੰਗ ਧਰਤੀ ਤੇ ਲਾ ਕੇ ਐ ਅੰਦਰੋਂ ਸਰਲ ਹੋ ਕੇ ਡੰਡੇ ਵਾਂਗੂ ਸਾਹਿਬਾਂ ਨੂੰ ਨਮਸਕਾਰ ਕੀਤੀ ਹੈ। ਗੁਰਮੁਖ ਜਨਮ ਸਕਾਰ ਥਾ, ਗੁਰਸਿੱਖ ਮਿਲ ਗੁਰ ਸਰਨੀ ਆਇਆ, ਆਦਿ ਪੁਰਖਾ ਦੇਸ਼ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ। ਪਰ ਦੱਖਣਾ ਡੰਡੌਤ ਕਰ, ਮਸਤਕ ਸਤਿਗੁਰ ਚਰਨ ਕਮਲ ਸੰਗ ਲਾਇਆ, ਤੇ ਆਪਣਾ ਮਸਤਕ ਜਿਹੜਾ ਸੀ ਉਹ ਗੁਰੂ ਦੇ ਚਰਨ ਕਮਲਾਂ ਤੇ ਰੱਖ ਦਿੱਤਾ, ਮਸਤਕ ਚਰਨ ਕਮਲ ਗੁਰ ਲਾਇਆ। ਤੇ ਫਿਰ ਗੁਰੂ ਨੇ ਕੀ ਕੀਤਾ, ਸਾਹਿਬ ਕਹਿਣ ਲੱਗੇ ਇਉਂ ਕਰ, ਕਾਮ ਕ੍ਰੋਧ ਵਿਰੋਧ ਹਰ, ਕਾਮ ਕ੍ਰੋਧ ਵਿਰੋਧ ਹਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਛੱਡ ਜਾ। ਪਰ ਦੱਖਣਾ ਡੰਡੌਤ ਕਰ, ਮਸਤਕ ਚਰਨ ਕਮਲ ਗੁਰ ਲਾਇਆ, ਸਤਿਗੁਰ ਪੁਰਖ ਦਇਆਲ ਹੋਏ, ਵਾਹਿਗੁਰੂ ਸੱਚ ਮੰਤਰ ਸੁਣਾਇਆ, ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਹੰਕਾਰ ਤਜਾਇਆ, ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਹੰਕਾਰ ਤਜਾਇਆ, ਛੇ ਬਣਦੇ ਨੇ। ਇਹਨਾਂ ਦੇ ਬਦਲੇ ਦਿੱਤਾ ਕੀ ਹੈ ਗੁਰੂ ਨੇ, ਸਤ ਸੰਤੋਖ दया धर्म नाम दान इशनान अंदर डाया। ये गुरु ने दे दिता, गुरु की बख्शिश वरत गई है बंदना विचों। काम क्रोध विरोध हार लोभ मोह हंकार तजाया, सत संतोख दया धर्म नाम दान इशनान अंदर डाया, गुर सिख लै गुर सिख सदाया। तो महाराज कहिंदे उन्हूं मत्था टेकिया कर, बारंबार बंदना करिया कर, बंदना लखाई वार उन्हूं डंडौत कर, गुण गावो ता उहदे गुणां नूं गा। गोपाल राए जो सारिआं दी पालना करन वाला रहाओ, वड्डा भाग भेटे गुर देवा। गुरु सवारी संगत जी, गुरु वड्डिआं भागां नाल मिलदा है, गुरु तो बिना तो अंधेरा ही अंधेरा है। साहब जी कहिंदे जे सौ चंदा उगवा है, सूरज चढ़े हजार, एते चानन हुंदे आ गोर बिनो घोर। जिवें मस्या की रात है ना, उदन बिल्कुल गाढ़ा नेरा हुंदा, घोर नेरा, गोर बिन घोर अंधार। भट्ट साहबाना दे बोल तुहानूं याद है, वो गुरु की वडियाई में अमृत बचन उचारण करते ने, गुर बिण घोर अंधार, गुरु बिण समझ न आवे। गुरु तो बिना सोझी किथे है, गुरु द्वारे होए सोझी पाए सी। गुर बिण घोर अंधार, गुरु बिण समझ न आवे, गुर बिण सुरत न सिद्ध। ते गुरु के उपदेश तो बिना सुरत का टका नहीं बनता, ते जिन्ना चिर खालसा जी सुरत का टका नहीं बनता सिद्ध, उन्ना चिर जीवन च कामयाबी नहीं होंदी। गुरु दे कोल आके अंदर दा टका बन जांदा, सुरत शब्द विच टिक जांदी है। जदों सुरत शब्द विच टिक जांदी है सिद्ध, जीवन विच कामयाबियां मिल जांदियां ने। गुर बिन सुरत ना सिद्ध, गुरु बिन मुक्त ना पावे, ते गुरु तो बिना बंधना तो जीव मुक्त नहीं हुंदा। गुर बिन मुक्त ना पावे, गुर कर सच विचार, गुरु कर रे मन मेरे, गुर कर शब्द सपुन, अगन कटे सब तेरे। गुरु की है, किनू गुरु करना है? गुर कर शब्द सपुन, तेरा शब्द गुरु है। वड्डियां भागां वालियो, जिन्हां नूं गुरु साहिब जी ने शब्द गुरु दिता, कवन मूल कवन मत वेला, तेरा कवन गुरु जिसका तू चेला, पावन आरंभ सतगुर मत वेला, शब्द गुरु सुरत धुन चेला। चार क्वेश्चन कीते ने, ते चारा दे बाबे नानक ने नाल जवाब दिते ने। कवन मूल, तेरा मूल की है? कवन मूल कवन मत वेला, ते गुरमत लैण दा समा केड़ा है? कवन मूल कवन मत वेला, कवन गुरु जिसका तू चेला। तो महाराज कहिंदे पावन आरंभ, पावन की हवा, हवा की है सुवास, आरंभता कित्थों होई है? सुवासां तो ते शरीर दी आरंभता होई है। पावन मूल सतगुर मत वेला, ते आ मनुखा जन्म ही गुरु की मत लैण दा समा, इतों तो बिना समा और मिलना ही नहीं। पावन आरंभ सतगुर मत वेला, शब्द गुरु सुरत धुन चेला। इस करके शब्द नूं महाराज ने प्रधानता ही दिती है। गुर कर शब्द सुपुन, अगण कटै सब तेरे, गुर नैन बैन गुर गुर करहो, गुरु सद काव नालक है, जिन गुरु ना देखियो नहो कियो ते अक्या था संसार में। पट साहबान कहिंदे गुरु तो बिना ते गुरु अमरदास सचे पातशाह असी तां भटकदे ही रहे। अज वड्डियां भागां करके पट साहबान कहिंदे भले अमरदास गुण तेरे तुहाडे दीदार होए ने। गरीब नवाज कहिंदे पहला दा समा किवें निकलिया, जे जिहड़ा तुसीं कहिंदे वी इन्ना समा लंघ गया, उह किवें दा लंघिया? ते फिर उह अपना अंदर दा वलवला जिहड़ा है ना, सहब गुरु अमरदास जी दे सनमुख अर्पण करदे ने। कहिंदे गरीब नवाज, रहयो संत हो टोल साध बहु तेरे डठे। वेखे बड़े ध्यान नाल वेखे, रहयो संत हो टोल साध बहु तेरे डठे। सन्यासी हुण उहनां दी गिणती शुरू कर दित्ती है, सन्यासी तपसी है, मुखों ए ईड़ी नूं ला ए पंडित मिठे मुख दे, दे सारे ही बड़े चंगे सी, पर महाराज अंदर दा ज्ञान करवाउण वाला कोई नहीं सी। इदां दे ते बाबे बकाले वी चौंकड़े ला के बैठे ही होए सी। मेरा सच्चा पातशाह दे भोरे विच त्याग विच बैठा होया, किन्ने बैठे सी कोई गिणती तो रहती ने।
1: ਕੋਈ ਬਾਈ ਕਹਿੰਦਾ, ਕੋਈ ਕਿੰਨੇ ਕਹਿੰਦਾ, ਜਿੰਨੇ ਮਰਜ਼ੀ ਹੁਣ ਬੈਠੇ ਤਾਂ ਸੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਮੁੱਖੋਂ ਇਹ ਪੰਡਿਤ ਮਿੱਠੇ ਮੂੰਹ ਦਾ ਦੇ ਮਿੱਠਾ ਧੀਰ ਮਲ ਬੜਾ ਸੀ, ਬੜੇ ਸੋਹਣੇ ਬੋਲ ਪਹਿਲਾਂ ਬੋਲੇ ਨੇ ਮੱਖਣ ਸ਼ਾਹ ਦੇ ਨਾਲ, ਬਾਅਦ ਵਿੱਚ ਹੀ ਪਤਾ ਲੱਗਦਾ ਵੀ ਇਹਦੇ ਕੱਚਾ ਹੈ। ਮੁੱਖੋ ਇਹ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ, ਭੱਟ ਸਾਹਿਬਾਨ ਜੀ ਕਹਿੰਦੇ ਸਾਲ ਲੰਘ ਗਿਆ ਪਰ ਪੂਰਾ ਨਾ ਮਿਲਿਆ। ਤੁਹਾਡੇ ਵੱਡਿਆਂ ਭਾਗਾਂ ਵਾਲਿਓ ਪੂਰੇ ਗੁਰੂ ਦੇ ਲੜ ਲੱਗੇ ਹੋ, ਸ਼ਬਦ ਗੁਰੂ ਦਾਤ ਬਖਸ਼ੀ ਹੈ। ਮੁੱਖੋ ਇਹ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ, ਕਿਨਹੋ ਨੋ ਪਰਚੋ ਲਾਇਓ, ਕਹਿਤੀ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ। ਗਰੀਬ ਨਿਵਾਜ ਕਹਿੰਦੇ ਕਿਉਂ ਗਏ ਸੀ ਉਹਨਾਂ ਕੋਲ, ਕਹਿੰਦੇ ਗਰੀਬ ਨਿਵਾਜ ਜਾਣਾ ਕਿਵੇਂ ਸੀ, ਕਹਿਤੀ ਕਹਿਤੀ ਸੁਣੀ, ਅਸੀਂ ਲੋਕਾਂ ਤੋਂ ਉਹਨਾਂ ਦੀ ਉਸਤਤ ਬੜੀ ਸੁਣੀ, ਵਡਿਆਈ ਬੜੀ ਸੁਣੀ, ਤੇ ਵਡਿਆਈ ਸੁਣ ਕੇ ਸੱਚੇ ਪਾਤਸ਼ਾਹ ਅਸੀਂ ਵੀ ਚਲੇ ਗਏ, ਐਵੇਂ ਥੋੜੀ ਜਾਣਾ ਸੀ, ਵਡਿਆਈ ਸੁਣ ਕੇ ਅਸੀਂ ਵੀ ਚਲੇ ਗਏ। ਫਿਰ ਗਰੀਬ ਨਿਵਾਜ ਕਹਿੰਦੇ ਅੱਗਾਂ ਕੀ ਹੋਇਆ, ਕਹਿਣ ਲੱਗੇ ਰਹਿਤ ਕੋ ਖੁਸ਼ੀ ਨਾ ਆਇਓ, ਤੇ ਜਦੋਂ ਅਸੀਂ ਉਹਨਾਂ ਦਾ ਜੀਵਨ ਵੇਖਿਆ, ਰਹਿਣੀ ਵਹਿਣੀ ਵੇਖੀ, ਤੇ ਮਨ ਉਦਾਸ ਹੋ ਗਿਆ, ਜਿਹੜੇ ਆਪ ਹੀ ਨਹੀਂ ਮਾਰਗ ਦੇ ਚੱਲੇ ਤੇ ਸਾਨੂੰ ਕਿਵੇਂ ਤੋਰਨਗੇ। ਗਏ ਤਾਂ ਸੀ, ਲੋਕਾਂ ਨੇ ਵਡਿਆਈਆਂ ਬਹੁਤੀਆਂ ਕਰਤੀਆਂ, ਉਹਨਾਂ ਵਡਿਆਈਆਂ ਦੇ ਮਗਰ ਲਾ ਕੇ ਅਸੀਂ ਵੀ ਤੁਰ ਗਏ। ਇਹੀ ਤੇ ਜਗਤ ਦੀ ਭੇਡਾਂ ਚਾਲ ਜੇ ਨਾ, ਭਾਵਰ ਸਿਮਰ ਦੇ ਕਰਤਾ ਜੀ ਲਿਖਦੇ ਨੇ, ਕਹਿੰਦੇ ਜਗਤ ਕੀ ਭੇਡਾਂ ਚਾਲ, ਚਲਤੇ ਕੇ ਪਿੱਛੇ ਚੱਲ, ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂੜਤਾ। ਭਾਵਰ ਸਿਮਰ ਦੇ ਕਰਤਾ ਜੀ ਲਿਖਿਆ, ਥੋੜਾ ਜਿਹਾ ਬੋਲ ਤੁਹਾਡੇ ਨਾਲ ਸਾਂਝਾ ਕਰਦਾ, ਵਿਸ਼ੇ ਚੋਂ ਨਾ ਵਹਿ ਬਾਹਰ ਜਾਵਾਂ। ਕਹਿੰਦੇ ਕੋਈ ਗੰਗਾ ਤੇ ਇਸ਼ਨਾਨ ਕਰਨ ਗਿਆ, ਰੋਜ਼ ਭਾਂਡੇ ਭੁੰਡੇ ਜੇ ਆਪਣੇ ਘਰੋਂ ਲੈ ਕੇ ਜਾਂਦਾ ਸੀ, ਪੂਜਾ ਪਾਜਾ ਜੀ ਕਰਦਾ ਸੀ। ਇੱਕ ਦਿਨ ਉਹਨੇ ਸੋਚਿਆ ਵੀ ਰੋਜ਼ਾਨਾ ਘਰ ਤੋਂ ਲੈ ਕੇ ਆਉਣਾ, ਕਿਉਂ ਨਾ ਹੋਵੇ ਵੀ ਇੱਥੇ ਧਰਤੀ 'ਚ ਨੱਪ ਕੇ ਤੇ ਉੱਤੇ ਨਿਸ਼ਾਨੀ ਬਣਾ ਦਿਆਂ ਵੀ ਕੱਲ੍ਹ ਨੂੰ ਮੈਂ ਆਵਾਂਗਾ। ਹਾਂਜੀ, ਕੱਲ੍ਹ ਨੂੰ ਆਵਾਂਗਾ ਅਤੇ ਇੱਥੋਂ ਭਾਂਡੇ ਕੱਢ ਕੇ ਫਿਰ ਪੂਜਾ ਕਰ ਲਵਾਂਗਾ। ਉਹਨੇ ਨਿਸ਼ਾਨੀ ਜੀ ਬਣਾ ਦਿੱਤੀ, ਜਿੱਦਾਂ ਸ਼ਿਵਲਿੰਗ ਹੁੰਦਾ ਹੈ, ਉਹ ਨਿਸ਼ਾਨੀ ਲਾ ਕੇ ਚਲਾ ਗਿਆ। ਮਗਰ ਉਹ ਕੋਈ 500-700 ਦਾ ਜਥਾ ਗੰਗਾ ਤੇ ਇਸ਼ਨਾਨ ਕਰਨ ਆ ਗਿਆ, ਉਹਨਾਂ ਆਖਿਆ ਵੀ ਸ਼ਿਵਲਿੰਗ ਬਣਿਆ, ਸਾਰਿਆਂ ਨੇ ਮੱਥੇ ਟੇਕੇ ਇਸ਼ਨਾਨ ਕਰਕੇ, ਤੇ ਜਿੰਨਾ ਜਥਾ ਆਇਆ ਸੀ ਉਨਾ ਹੀ ਹੋਰ ਬਣਾ ਕੇ ਲੱਗ ਗਿਆ। ਕੋਈ 500-700 ਦਾ ਹੋਰ ਆ ਗਿਆ, ਉਹਨਾਂ ਵੀ ਇਹੋ ਕੰਮ ਕੀਤਾ। ਮੁੱਖ ਦੀ ਗੱਲ ਕਰੀਏ, ਜਦੋਂ ਅਗਲੇ ਦਿਨ ਆਉਂਦਾ ਹੈ ਤੇ ਉੱਥੇ ਜੋ ਨਿਸ਼ਾਨੀ ਇੱਕ ਲਾ ਕੇ ਗੁਰਮੁਖ ਹੋ ਗਿਆ ਸੀ, ਅੱਜ ਉੱਥੇ ਹਜ਼ਾਰਾਂ ਨਾਲ ਬਣੀਆਂ ਹੋਈਆਂ ਨੇ, ਉਹਨੂੰ ਪਤਾ ਨਹੀਂ ਲੱਗਦਾ ਵੀ ਇਹ ਭਾਂਡੇ ਰੱਖੇ ਕਿੱਥੇ ਸੀ। ਫਿਰ ਉੱਥੇ ਆ ਸਲੋਕ ਕਹਿੰਦਾ ਜੇ ਜਗਤ ਕੀ ਭੇਡਾ ਚਾਲ, ਚਲਤੇ ਕੇ ਪਿੱਛੇ ਚੱਲ, ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂੜਤਾ, ਮੂਰਖਤਾਈ ਜੇ। ਫਿਰ ਲੜਕੀ ਦੇ ਲੱਗਣਾ ਹੈ ਸ਼ਬਦ ਗੁਰੂ ਦੇ, ਪੂਰਾ ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ ਜੇ। ਤਾਂ ਕਹਿਣ ਲੱਗੇ ਗਰੀਬ ਨਿਵਾਜ, ਰਹਿਤ ਕੋ ਖੁਸ਼ੀ ਨਾ ਆਇਓ। ਗਰੀਬ ਨਿਵਾਜ ਜੀ ਕਹਿਣ ਲੱਗੇ ਕਿਹੋ ਜਿਹੀ ਰਹਿਤ ਸੀ, ਕਿਵੇਂ ਦਾ ਜੀਵਨ ਸੀ। ਸੱਚੇ ਪਾਤਸ਼ਾਹ ਹਰ ਨਾਮ ਛੋੜ, ਨਾਮ ਤੇ ਛੱਡਿਆ ਸੀ ਉਹਨਾਂ ਨੇ, ਨਾਮ ਤੇ ਉਹਨਾਂ ਦੇ ਨੇੜੇ ਤੇੜੇ ਨਹੀਂ ਸੀ। ਹਰ ਨਾਮ ਛੋੜ ਦੂਜੇ ਲੱਗੇ ਤੇ ਦਵੈਤ ਭਾਵਨਾ ਵਿੱਚ ਲੱਗੇ ਸੀ, ਦੁਕਾਨਾਂ ਆਪਣੀਆਂ ਚਲਾ ਰਹੇ ਸਨ, ਰੱਬ ਦੀ ਤੇ ਕੋਈ ਜੋੜਨ ਦੀ ਗੱਲ ਹੀ ਨਹੀਂ ਸੀ ਕਰਦਾ। ਹਰ ਨਾਮ ਛੋੜ ਦੂਜੇ ਲੱਗੇ, ਹੱਸ ਕੇ ਕਹਿਣ ਲੱਗੇ ਗਰੀਬ ਨਿਵਾਜ, ਤਿੰਨ ਕੇ ਗੁਣ ਹੋ ਕਹਾਂ ਕਿਆ ਕਹੋ, ਉਹਨਾਂ ਦੇ ਗੁਣ ਵਿਅੰਗ ਦੇ ਗੱਲ ਆ। ਜਿਵੇਂ ਕੋਈ ਮਾੜਾ ਕੰਮ ਕਰਕੇ ਆਵੇ, ਪੁੱਤ ਧੀ ਜਾਂ ਕੋਈ ਹੋਰ, ਕਹਿੰਦੇ ਸ਼ਾਬਾਸ਼ ਸੋਹਣਾ ਕਰਕੇ ਆਇਆ, ਉਹਦੇ ਵਿੱਚ ਕੁਝ ਹੋਰ ਛੁਪਿਆ ਹੁੰਦਾ। ਕਹਿਣ ਲੱਗੇ ਗਰੀਬ ਨਿਵਾਜ, ਤਿੰਨ ਕੇ ਗੁਣ ਹੋ ਕਿਆ ਕਹੋ, ਗੁਰ ਦਈਓ ਮਿਲਾਏ ਭਿਖਿਆ, ਜੇਬ ਤੂੰ ਰੱਖੈ ਤੇਵ ਰਹੋ। ਭਿੱਖਾ ਭੱਟ ਕਹਿੰਦਾ ਹੁਣ ਗੁਰੂ ਅਮਰਦਾਸ ਤੁਹਾਡੇ ਨਾਲ ਮਿਲਾਪ ਹੋ ਗਿਆ, ਹੁਣ ਜਿਵੇਂ ਰੱਖੋਗੇ ਤੇਵੇਂ ਰਵਾਂਗੇ, ਤੁਹਾਡਾ ਦਰ ਛੱਡ ਕੇ ਹੋਰ ਕਿਧਰੇ ਨਹੀਂ ਜਾਵਾਂਗੇ। ਵੱਡਾ ਭਾਗ ਭੇਟਾ ਗੁਰਦੇਵਾ, ਵੱਡਿਆਂ ਭਾਗਾਂ ਕਰਕੇ ਪੂਰਿਆਂ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਕੋਟ ਪਰਾਧ ਮਿਟੇ ਹਰ ਸੇਵਾ, ਤਾਂ ਗਰੀਬ ਨਿਵਾਜ ਜੀ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਕਰੋੜਾਂ ਗੁਣਾਹ ਅਪਰਾਧ ਜਿਹੜੇ ਮਿਟ ਜਾਂਦੇ ਨੇ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨੂੰ ਮੇਰਾ ਮਾਲਕ ਜੀ ਪ੍ਰਾਪਤ ਹੋ ਜਾਂਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਾ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਸਣ ਹੋਏ ਜਦੀਦ
0: ਪਾਣੀ ਢੋਵਣ ਪੱਖੇ ਦੀ ਤਾਗੀਦ ਪੱਗ ਮਲ ਧੋਵਣ ਚੰਦ ਮੁਬਾਰਕ ਈਦ ਪੁੱਗ ਖਲੋਵਣ ਦਰ ਦਰ ਵੇਸਰ ਸੀਦ ਬਿਰਮ ਰਸ ਪੋਵਣ ਇੱਥੇ ਆ ਕੇ ਰਸ ਆਉਂਦਾ ਹੈ ਮੁੱਲ ਖਰੀਦੇ ਲਾਲਾ ਗੋਲਾ ਮੇਰਾ ਨਾਮ ਸੁਭਾਗਾ।

ਸੇਵਕ ਸੇਵਾ ਕਰਕੇ ਕਹਿੰਦਾ ਜਿੱਧਰ ਲਾ ਲਿਆ ਜੇ ਉਧਰ ਲੱਗ ਗਿਆ। ਜਿੱਤ ਲਾਇਆ ਤਿੱਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਾਂ ਲਾਲੀ ਪਿਓ ਲਾਲਾ ਮੇਰਾ ਹੋ ਲਾਲੇ ਕਾ ਜਾਇਆ। ਤੁਹਾਡੇ ਸਾਰਾ ਹੀ ਪਰਿਵਾਰ ਸੇਵਾਦਾਰ ਹੈ। ਗਰੀਬ ਨਵਾਜ਼ ਜੀ ਕਹਿੰਦੇ ਸੇਵਾ ਕਰਤ ਕਰੋੜਾ ਪਾਪ ਜਿਹੜੇ ਨੇ

ਫਿਰ ਕੀ ਹੋਇਆ, ਵਰਤ ਗਈ ਹੈਰਾਨੀ, ਹੈਰਾਨ ਹੋਇਆ, ਕਹਿਣ ਲੱਗਾ ਕਹਿਣਾ ਕੁਝ ਨਹੀਂ ਹੈ, ਮੂੰਹ ਦਾ ਮਿੱਠਾ ਹੀ ਰਹਿਣਾ, ਪਰ ਕੱਲ ਨੂੰ ਖੋਜ ਕਰਨੀ ਇਹਦੀ ਕਿੱਧਰ ਜਾਂਦੀ ਹੈ। ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤੁਰਨ ਜਵਾਨੀ ਜਵਾਨ, ਧਰਮ ਪਤਨੀ ਦੇ ਮਗਰ ਮਗਰ ਤੁਰ ਪਿਆ, ਸੂਹ ਲੈਂਦਾ ਲੈਂਦਾ। ਜੋ ਬੀਬੀ ਕਿੱਥੇ ਪਹੁੰਚੀ ਹੈ, ਰਾਣੀ ਬਹੁਤੀ ਬਹੁਤੀ ਬਹੁਤੀ ਪਹੁੰਚ ਗਈ ਕਿੱਥੇ, ਸੰਗਤੀ ਜਿੱਥੇ ਤੁਸੀਂ ਬੈਠੇ ਹੋ। ਆਖੋ ਸਤਨਾਮ ਸ਼੍ਰੀ, ਇਹ ਸੰਗਤ ਹੈ ਨਾ, ਰਾਣੀ ਬਹੁਤੀ ਸੰਗਤੀ। ਤੇ ਰਾਜੇ ਨੇ ਚਲਾਕੀ ਖੇਡ ਲਈ, ਕੀ ਖੇਡੀ, ਰਾਜੇ ਖੜੀ ਖਡਾਓ ਨਿਸ਼ਾਨੀ, ਕਹਿਣ ਲੱਗਾ ਮੈਂ ਲੈ ਚੱਲਦਾ ਚੁੱਕੇ ਜੋੜਾ ਇਹਦਾ, ਪੁੱਛਾਂਗਾ ਵੀ ਕਿੱਥੋਂ ਕਿੱਥੇ ਗਈ ਸੀ, ਇਹਨੂੰ ਕੋਈ ਝਟਕਾ ਮਾਰਾਂਗਾ। ਪਰ ਜਿਸ ਵੇਲੇ ਸਮਾਪਤੀ ਹੋਈ, ਵੇਖਿਆ ਨਜ਼ਰ ਨਾ ਆਇਆ, ਸੰਗਤ ਤਰਿਆ, ਸੰਗਤ ਨਾਲ ਤਰ ਜਾਈਦਾ, ਸੰਗਤ ਦੀ ਅਰਦਾਸ ਪੂਰੀ ਹੋ ਜਾਂਦੀ ਹੈ, ਇੱਕੋ ਹੀ ਪਈ ਹੈ, ਦੂਜੀ ਨਜ਼ਰ ਨਹੀਂ ਆਉਂਦੀ। ਸੰਗਤ ਨੇ ਫਿਰ ਕੀਤੀ ਰੱਬ ਦੇ ਅੱਗੇ ਜੋਦੜੀ, ਰਾਜੇ ਖੜੀ ਖੜਾਓ ਨਿਸ਼ਾਨੀ, ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਓ ਪੁਰਾਣੀ, ਰਾਜੇ ਡਿੱਠਾ ਚੜ੍ਹਤੇ ਹੋ ਇਹ ਖੜਾਵੇ ਚੋਜ ਵਡਾਣੀ, ਸਾਧ ਸੰਗਤ ਵਿਟੋ ਕੁਰਬਾਣੀ। ਆਖੋ ਗੱਜ ਕੇ ਸਤਨਾਮ ਵਾਹਿਗੁਰੂ, ਨਿਰਭਉ ਨਾਮ ਜਪੋ ਹਰ ਅੰਗੇ, ਸੰਗਤ ਵਿੱਚ ਨਾਮ ਹੀ ਹੈ, ਹੋਰ ਗੱਲਾਂ ਥੋੜੀ ਨੇ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ, ਸਮਝਾਇਆ ਗੁਰੂ ਨੇ ਵੀ ਸੰਗਤ ਉਹੀ ਸਮਝੋ ਜਿੱਥੇ ਨਾਮ ਹੋਵੇ, ਜਿੱਥੇ ਨਾਮ ਨਾ ਹੋਵੇ ਉੱਥੇ ਸੰਗਤ ਨਾ ਸਮਝ ਲਿਓ, ਜਿੰਨਾ ਮਰਜ਼ੀ ਇਕੱਠ ਹੋਵੇ। ਪਰ ਇੱਕ ਗੱਲ ਚੇਤਾ ਰੱਖੋ, ਜਿੱਥੇ ਨਾਮ ਦੀ ਬਾਤ ਪੈਂਦੀ ਹੋਵੇ ਨਾ, ਜਿੱਥੇ ਰੱਬ ਦੀਆਂ ਕਥਾ ਕਹਾਣੀਆਂ ਹੋਣ, ਉੱਥੇ ਕੋਈ ਬਹੁਤਾ ਭੀੜ ਨਹੀਂ ਜੇ ਲੱਗਦੀ, ਮੁਜ਼ਰਿਆਂ 'ਚ ਭੀੜਾ ਲੱਗ ਜਾਂਦੀ ਹੈ, ਲੋਕ ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਲੈ ਕੇ ਕਿੰਨੇ ਥੱਕੇ ਹੁੰਦੇ ਨੇ, ਕਈ ਕਈ ਰਾਤਾਂ ਬਤੀਤ ਕਰ ਜਾਂਦੇ ਨੇ ਮੁਜ਼ਰਿਆਂ ਦੇ ਵਿੱਚ, ਪਰ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਵਿਰਲੇ ਬੈਠਦੇ ਨੇ। ਤੁਹਾਨੂੰ ਪਤਾ ਹੈ ਨਾ, ਬਾਜ਼ਾਰ ਸ਼ਹਿਰ ਹੋਵੇ, ਸ਼ਹਿਰ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਹਰ ਇੱਕ ਦੁਕਾਨਾਂ ਤੋਂ ਮਿਲ ਜਾਂਦੀਆਂ ਨੇ, ਬੜੀਆਂ ਦੁਕਾਨਾਂ ਨੇ, ਕੱਪੜੇ ਦੀਆਂ ਬੜੀਆਂ ਦੁਕਾਨਾਂ ਹੁੰਦੀਆਂ ਨੇ, ਬਹੁਤ ਬਾਜ਼ਾਰ ਵਿੱਚ ਦੁਕਾਨਾਂ ਨੇ, ਪਰ ਇੱਕ ਗੱਲ ਚੇਤਾ ਰੱਖੋ, ਕਸਤੂਰੀ ਹਰ ਦੁਕਾਨ ਤੋਂ ਨਹੀਂ ਜੇ ਮਿਲਦੀ, ਕੇਸਰ ਹਰ ਦੁਕਾਨ ਤੋਂ ਨਹੀਂ ਮਿਲਦਾ, ਦੁਕਾਨਾਂ ਬੜੀਆਂ ਸ਼ਹਿਰਾਂ 'ਚ ਹੁੰਦੀਆਂ ਨੇ, ਬਹੁਤ ਸਮਾਨ ਮਿਲ ਜਾਂਦਾ ਹੈ, ਉੱਥੇ ਭੀੜਾ ਵੀ ਨਹੀਂ ਜੇ ਹੁੰਦੀ, ਜਿੱਥੇ ਬਾਕੀ ਦੁਕਾਨਾਂ ਹੁੰਦੀਆਂ ਨੇ ਉੱਥੇ ਭੀੜਾ ਹੁੰਦੀਆਂ ਨੇ, ਕਸਤੂਰੀ ਵਾਲੀ ਦੁਕਾਨ 'ਤੇ ਕੋਈ ਬਹੁਤੀ, ਉੱਥੇ ਤਾਂ ਵਿਰਲੇ ਵਿਰਲੇ ਜਾਂਦੇ ਨੇ, ਇੱਥੇ ਰੱਬ ਦੇ ਘਰ ਵਿਰਲੇ ਵਿਰਲੇ ਤੁਹਾਡੇ ਵਰਗੇ ਆਉਂਦੇ ਨੇ, ਨਾਮ ਦੀ ਕਸਤੂਰੀ ਲੈਣ ਵਾਸਤੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਮ ਪਰ ਤਨ ਦੋਖ ਕਿਛ ਪਾਪ ਨ ਫੇੜੇ, ਜਮ ਜੰਦਾਰ ਨ ਆਵੇ ਨੇੜੇ, ਪਰਾਇਆ ਤਨ ਪਾਪ ਦੋਖ ਗਰੀਬ ਨਿਵਾਜ ਇਹਨਾਂ ਤੋਂ ਗੁਰੇਜ ਕਰਿਆ ਕਰ, ਨਾਰ ਅਚੇਤ ਪਾਪ ਤੇ ਡਰ ਰੇ, ਪਾਪਾਂ ਤੋਂ ਡਰਿਆ ਕਰ ਡਰਿਆ ਕਰ, ਗੁਰੂ ਦੇ ਸ਼ਬਦ ਸੁਰਤ ਵਿੱਚ ਰੱਖਿਆ ਕਰ, ਅਨਕਾਏ ਰਤੜਿਆ ਵਾਟ ਦੁਹੇਲੀ ਰਾਮ। ਦੁਹੇਲੀ ਬੜੀ ਔਖਾ ਹੈ, ਵਾਟ ਰਸਤਾ ਵਿਖੜਾ ਪੈਂਦਾ ਹੈ, ਕਿਵੇਂ ਤੈਅ ਕਰਨਾ ਈ, ਪਾਪ ਅਨਕਾਏ ਰਤੜਿਆ, ਕਿਉਂ ਰਤਾ ਗਿਆ ਪਾਪਾਂ ਦੇ ਵਿੱਚ।

ਜਦੋਂ ਪਾਪ ਕਰਮ ਨਹੀਂ ਕਮਾਵੇਗਾ, ਜਮ ਜੰਦਾਰ ਨਾ ਆਵੇ ਨੇੜੇ, ਜਮ ਕੰਕਰ ਨੇੜ ਨਾ ਆਇਆ। ਜਮ ਨੇੜੇ ਨਹੀਂ ਆਉਂਦਾ, ਜਿੰਦ ਦਾ ਵੈਰੀ ਨੇੜੇ ਨਹੀਂ ਆਉਂਦਾ। ਸੰਗਤ ਵਿੱਚ ਆ ਕੇ ਗੁਰੂ ਪਿਆਰੇ ਗੁਰੂ ਸਿੱਖਾਂ ਨੂੰ ਮਿਲਦੇ ਹੋ, ਗੁਰੂ ਫਤਿਹ ਬੁਲਾਉਂਦੇ ਹੋ, ਫਿਰ ਪਿਆਰ ਵਿੱਚ ਕਹਿੰਦੇ ਜੀਓ, ਜੇ ਕੋ ਜੀਓ ਕਹੇ ਉਹਨਾਂ ਕਹੋ ਤੋ ਜਮ ਕੀ ਤਲਬਣਾ। ਕੋਈ ਸੰਗਤ ਵਿੱਚ ਆ ਕੇ ਤੇ ਗੁਰੂ ਸ਼ਬਦ ਚੇਤੇ ਆਉਣਾ, ਜੀ ਚੇਤੇ ਆਉਣਾ, ਹੋਰ ਥਾਂ ਤੇ ਥੋੜੀ ਜਾ ਕੇ ਯਾਦ ਆਉਣਾ ਹੈ, ਹੋਰ ਥਾਂ ਤੇ ਜਾ ਕੇ ਤੇ ਮਨ ਦੀਆਂ ਬਿਰਤੀਆਂ ਬਦਲ ਜਾਣੀਆਂ ਨੇ।

ਗਰੀਬ ਨਿਵਾਜ ਜੀ ਦੀ ਚਰਨਾਂ ਦੀ ਸ਼ਰਨ ਗ੍ਰਹਿਣ ਕੀਤਿਆਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। ਸੰਸਾਰ ਸਮੁੰਦਰ ਤੋਂ ਜੀਵ ਜਿਹੜਾ ਹੈ ਉਹ ਤਰ ਜਾਂਦਾ ਹੈ। ਇਹ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ। ਸਾਰੇ ਸੁੱਖ ਮਿਲ ਜਾਂਦੇ ਨੇ, ਹਾਲਤ ਸੁੱਖ, ਪਲਤ ਸੁੱਖ, ਨਿਤ ਸੁੱਖ, ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਇਹ ਗੁਰੂ ਕੀ ਵਡਿਆਈ ਹੈ। ਰਾਜ ਜੋਬਣ ਬਿਸਰੰਤ ਹਰਮਾਇਆ, ਮਹਾ ਦੁੱਖ ਇਹੋ ਮਹਾਂਤ ਕਹੈ, ਆਸ ਪਿਆਸ ਰਮਣ ਹਰ ਕੀਰਤਨ, ਇਹੋ ਪਦਾਰਥ ਭਾਗਵੰਤ ਲਹੈ, ਸਰਨ ਸਮਰੱਥ ਅਕਥ ਅਗੋਚਰਾ।

ਕੁਰ ਮੇਰਾ। ਸ਼ਬਦ ਦੀ ਸਮਾਪਤੀ ਹੈ, ਟਾਈਮ ਦੀ ਵੀ ਸਮਾਪਤੀ ਹੈ, ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਗੁਰੂ ਕਿਰਪਾ ਕਰੇ ਸਾਰੇ ਗੁਰਸਿੱਖ ਮਾਈ ਭਾਈ, ਗੱਜ ਕੇ ਆਖੋ ਵਾਹਿਗੁਰੂ ਜੀ ਕਾ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸੁਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ

ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ,

ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ, ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ,

ਤੇਰੇ ਭਾਣੇ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਨਾਲ ਵਾਹਿਗੁਰੂ ਮੰਤਰ ਦੇ ਜਾਪ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, why?

ਵਾਹਿਗੁਰੂ ਜੀ ਕੀ ਫਤਿਹ।

ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨਪ

ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ

0: चेंज कर दूं।
1: बिल्कुल
2: एक ओंकार श्री वाहिगुरु जी की फतेह, श्री भगवती जी सहाय वार, श्री भगवती जी की पातशाही दसवीं प्रथम भगवती सिमर कै गुरु नानक लई त्याय, फिर अंगद गुर ते अमरदास रामदास हुए सहाय, अर्जन हर गोबिंद नाम सिमरौ श्री हर राय, श्री हर कृष्ण त्याई है, जिह जिठे सब दुख जाय तेग बहादुर सिमरिया, कर नाओ निधि आवे ताए सब थाई हुए सहाय, साहिब श्री गुरु गोबिंद सिंह दसवें पातशाह जी सब थाई हुए सहाय, दसां पातशाहियां दी जोत धन धन साहिब श्री गुरु ग्रंथ साहिब जी दे पाठ दीदार दा ध्यान धरके बोलना जी। पंजां प्यारियां चौहां साहिबजादियां चालियां मुक्तियां हठियां जपियां तपियां, जिना नाम जपिया वंड के छकिया देव चलाई तेग वाही देख के अमृत कीता, तिना प्यारियां सचियारियां दी कमाई दा ध्यान धरके बोलना जी। जिन्हां सिंह सिंघनिया ने धर्म हे सीह दिते, बंद बंद कटवाए खोपरियां लोहाइया चरखड़ियां ते चढ़े तनारियां नाल जरवाए, गुरद्वारियां दी सेवा लई कुर्बानियां कीतियां धर्म नहीं हारिया, सिखी सिद्ध केसां सुवासां संग निभाया, तिना समूह शहीदां दी कमाई दा ध्यान धरके बोलना जी। पंजां तख्तां सरबत गुरद्वारियां जी का ध्यान धरके बोलना जी। प्रिथमै सरबत खालसा जी की अरदास है जी, सरबत खालसा जी को वाहिगुरू वाहिगुरू वाहिगुरू, चेतावै चेतावन का सदका सर्ब सुख होए, जहां जहां खालसा जी साहिब तहां तहां रछिया रियायत, देग तेग फतेह बिरद की पैज पंथ की जीत, श्री साहिब जी सहाय खालसा जी के बोल बाले बोलना जी। सिखां नूं सिखी दान केस दान रह दान विवेक दान विसाह दान भरोसा दान दाना सिर दान नाम दान, श्री अमृतसर साहिब जी दे दर्शन इशनान, चौंकियां झंडे बुंगे जुगो जुग अटल, धर्म का जयकार होवे बोलना जी। सिखां दा मन नीवा मत उच्ची मत पत दे राखे आप अकाल पुरख वाहिगुरु, अपने पंथ दे सदा सहाई दितार जियो, श्री ननकाणा साहिब समूह गुरधामां दे खुले दर्शन दीदार, सेवा संभाल दा दान प्यारे खालसा जी नूं बख्शो, निमाणियां दे मान नितानियां दे ताम नियोटियां दी ओढ़ आसरियां दे आसरा, धन धन साहिब श्री गुरु ग्रंथ साहिब महाराज जीओ, आप जीआं दे हजूर अरदास बेनती आप जीआं ने कृपा रहमत कीती है, ਇਸ ਵੇਲੇ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਧੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਣ ਲੱਗੀ ਹੈ, ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ, ਸ੍ਰੀ ਮੁਖਵਾਗ ਆਪ ਜੀਆਂ ਨੇ ਬਖਸ਼ ਕੀਤੇ ਹਨ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ, ਕਿਰਪਾ ਕਰਨੀ ਪਾਤਸ਼ਾਹ ਜੀ ਉਹ ਪ੍ਰਕਾਸ਼ ਦੀ ਸੇਵਾ ਨਿਭਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਦਰੋਂ ਘਰੋਂ ਵਰਸਾਏ ਹੋਏ ਸੱਚੇ ਪਾਤਸ਼ਾਹ ਜੀ ਉਹ ਮਹਾਂਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਹੋਇਆਂ, ਦਰ ਕਰਦੇ ਪ੍ਰੀਤਵਾਨ ਭਾਈ ਵਰਿੰਦਰ ਸਿੰਘ, ਬੀਬੀ ਸੀਤਲ ਕੌਰ, ਮਨਕਰਨ ਸਿੰਘ ਅਤੇ ਅਸਵੀਕਾ ਕੌਰ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਜਾ ਰਹੀ ਹੈ, ਕਿਰਪਾ ਕਰਨੀ ਪਾਤਸ਼ਾਹ ਜੀ ਸਮੂਹ ਪਰਿਵਾਰ ਦੇ ਸੀਸ ਤੇ ਮੇਰਾ ਪ੍ਰਾਰਥ ਰੱਖਣਾ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਮਹਾਂਪੁਰਸ਼ਾਂ ਦੀਆਂ ਮਨਾਈਆਂ ਹੋਈਆਂ ਯਾਦਾਂ ਸਫਲੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਓ, ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀ ਓ, ਬੀਬੀ ਹਰਜੀਤ ਕੌਰ ਵੱਲੋਂ ਸ਼ੁਕਰਾਨਾ ਕਰਦਿਆਂ ਸੱਚੇ ਪਾਤਸ਼ਾਹ ਤੇ ਪਰਿਵਾਰ ਦੀ ਇਕੱਤਰਤਾ ਵਾਸਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ, ਕਿਰਪਾ ਕਰਨੀ ਪਾਤਸ਼ਾਹ ਜੀ ਪਰਿਵਾਰ ਦੀ ਤਨ ਮਨ ਧਨ ਦੁਆਰਾ ਕੀਤੀ ਸੇਵਾ ਸਫਲੀ ਕਰਨੀ, ਸਮੂਹ ਪਰਿਵਾਰ ਨੂੰ ਇਕੱਤਰ ਕਰਨਾ ਸੱਚੇ ਪਾਤਸ਼ਾਹ ਜੀ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਪਾਠੀ ਸਿੰਘਾਂ ਨੂੰ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਪਰਿਵਾਰ ਨੂੰ ਆਪਦੀ ਗੁਰਬਾਣੀ ਸਰਵਣ ਕਰਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ, ਇਸ ਵੇਲੇ ਰਮਤਾਂ ਦੀ ਖੁਸ਼ੀ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਵਾਗ ਦੀ ਬਖਸ਼ ਕਰਕੇ ਦੋ ਸ੍ਰੀ ਅਖੰਡ ਪਾਤਸ਼ਾਹ ਬ੍ਰਹਮ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸ੍ਰੀ ਵਾਹਿਗੁਰੂ ਸਾਹਿਬ ਜੀਓ, ਅੰਮ੍ਰਿਤ ਬਾਣੀ ਹਰ ਹਰ ਤੇਰੀ।

ਆਦਨਿਲ ਨਾਦਨਾ ਦੁਦ ਏਕੋ ਵੇਸ ਇੱਕ ਦੂਜੇ ਪਰ ਲੱਖ ਹੋ ਹੈ ਲੱਖ ਹੋ ਵਹਿ ਲੱਖ ਵੇਸ ਲੱਖ ਲਾ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਦਰਾ ਹੈ ਪਤ ਪਵੜੀਆਂ ਚੜੀਐ ਹੋਇਆ ਕੇਸ਼।

ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦਨ ਏਕ ਅਸੰਖਾ ਕੇਤੇ ਤੇਰੇ ਵਾਮਨ ਹਾਰੇ ਕੇਤੇ ਤੇਰੇ ਰਾਗ ਭਰੀ ਸਿਉ ਕਹੀ ਐ ਕੇਤੇ ਤੇਰੇ ਗਾਮਨ ਹਾਰੇ ਗਾਮਨ ਤੁਦਨੋ ਪਵਨ ਪਾਣੀ ਬੈ ਸੰਤਰੀ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੀ ਗਾਵਣ ਤੁਦਨੋ ਇੰਦਰ ਇੰਦਰਾਸ਼ਨ ਬੈਠੇ ਦੇਵਤਿਆਂ ਦਰਨਾਲੀ ਗਾਵਣ ਤੁਦਨੋ ਸਿਤ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤਿ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੰਡਰ ਕੀ ਸ਼ਰੀ ਜੁਗ ਜੁਗ ਵੇਦਾਂ ਨਾਲੀ ਗਾਵਣ ਤੁਦਨੋ ਮੋਹਣਿਆ ਮਨਮੋਹਨ ਸੁਰਗਮਸ ਪਿਆਲੀ ਗਾਵਣ ਤੁਦਨੋ ਰਤਨੋ ਪਾਈ ਤੇਰੇ ਅੜਸਰ ਤੀਰਥ ਨਾਲੀ ਗਾਵਣ ਤੁਦਨੋ ਯੁੱਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੀ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਣ ਜੋਤ ਪਾਵਣ ਰਤੇ ਤੇਰੇ ਭਗਤ ਰਸਾਲੀ ਹੋਰ ਕੇਤੇ ਤੁਦਨੋ ਗਾਵਣ ਸੇਮਾ ਚਿਤਨਾ ਆਮਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਸੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸਦੀ ਵਡਿਆਈ ਜਿਉਂ ਤਿਸ ਪਾਵੈ ਸੋਈ ਕਰਸੀ ਪਰ ਹੁਕਮ ਨਾ ਕਰਨਾ ਜਾਈ ਸੋਪਾ ਸਾਹ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾਂ ਸੁਣ ਵੱਡਾ ਆਖੈ ਸਭ ਕੋਈ ਕੇ ਵੱਡਾ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਈ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਨੀ ਗਹੀਰਾ ਕੋਈ ਨਾ ਜਾਣੇ ਤੇਰਾ ਖੇਤਾ ਕੇਵਲ ਚੀਰਾ ਰਹੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਬਨ ਸਦੀਕ ਨੈ ਨਾ ਪਾਇਆ ਕਰਮ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਸੇ ਕਹਿ ਚਾਰਾ ਨਾਨਕ ਸਤ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਊ ਆਖਣੇ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਖਾਈ ਚੱਲ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਏ ਰਹੋ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇਸਾ ਮਿਲ ਗਏ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾ ਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ ਜੇ ਵਡਿਆਪ ਤੇਵੜ ਤੇਰੀ ਦਾਤ ਜਿੰਦਨ ਕਰਕਾ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਮ ਹੈ ਬਾਦ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀੜੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਹੈ ਮੋਕੋ ਨਾ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਣ ਸਕਾਈ ਹਰ ਕੀਰਤ ਹਮਰੀ ਰਹਿ ਰਾਸ ਰਹੋ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰੇ ਹਰੇ ਹਰਸ ਨਾਮ ਨਾ ਪਾਇਆ ਤੇ ਪਾਗਹੀਨ ਜੰਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰੂ ਸੰਗਤ ਪਾਈ ਤਿਨ ਤੁਰ ਮਸਕਤ ਲਿਖਿਆ ਲਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਈ ਤਾਂ ਕਾਰਿਜ ਕਾ ਗੈ ਕਰ ਧਰਿਆ ਮੇਰੇ ਮਾਧਿਓ ਜੀ ਸਤ ਸੰਗਤ ਮਿਲੇ ਸੂਤਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁੱਤ ਬਨੰਤਾ ਕੋਈ ਨਾ ਕਿਸਕੀ ਧਰਿਆ ਸਿਰ ਸਹਿ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਉਡਾਵੀ ਸੋ ਕੋਸਾ ਤਿਸ ਪਾਸੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਲ ਤਲ ਧਰਿਆ ਜਨ ਨਾਨਕ ਬਾਲੀ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕ ਓਂਕਾਰ ਸਤਿਗੁਰ ਪ੍ਰਸ਼ਾਦ
ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਤਿਆ ਵਿਹੀ ਸਭ ਤਿਆ ਵਿਹੀ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੀ ਜੀ ਤੂੰ ਜੀਆਂ ਕਾ ਦਤਾਰਾ ਹਰ ਤਿਆ ਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰੀ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰੀ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵੀ ਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕਰਬਾਣਾ ਹਰ ਤਿਆਵ ਹੈ ਹਰ ਤਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਰਹਿ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪਰ ਹੈ ਬਹੁ ਸਿਮਰਤ ਸਾਚਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖੀ ਅੰਪਰ ਪਰ ਕਰਤਾ ਜੀ ਤੁਧ ਜੇ ਵਡਾਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧੇ ਆਪੇ ਭਾਵ ਹੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੁਹੋਈ ਤੁਧੇ ਆਪੇ ਸਿਰ ਸਭ ਉਪਾਏ ਜੀ ਤੁਧੇ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸਹਿ ਕਾ ਜਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹੋ ਸਭ ਤੇਰੀ ਤੂੰ ਸਭਨੀ ਤਿਆਇਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਤਾ

ਤੇਰਾ ਕੀਆ ਸਭ ਹੋਈ, ਤੁਧ ਬਿਨ ਦੂਜਾ ਵਰਨਾ ਕੋਈ, ਤੂੰ ਕਰ ਕਰ ਵੇਖੇ ਜਾਂ ਨਿਹ ਸੋਈ, ਜਨ ਨਾਨਕੀ ਗੁਰਮੁਖ ਪ੍ਰਗਟ ਹੋਈ। ਆਸਾ ਮਹੱਲਾ ਪਹਿਲਾ, ਤਿੱਥਰ ਵਰੜੀ ਪਾਇਲੇ ਨਿਵਾਸਾ, ਪਾਣੀ ਪਾਪ ਤਿੰਨ ਹੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈ ਡੁੱਬਿਆਲੇ, ਮਨ ਏਕ ਨਾ ਚੇਤ ਮੂੜ ਮਣਾ, ਹਰ ਬਿਸਰ ਤੇਰੇ ਗੁਣ ਗਲਿਆ ਰਹੋ, ਨਾ ਹੂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿੰਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਪਈ ਪ੍ਰਾਪਤੀ ਮਾਨਕ ਦਿਹੋੜੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਨ ਜਾਮ ਲਾਗ ਭਵ ਜਲ ਤਰਨ ਕੈ,

ਰਾਖੂ ਸ਼ਰਮਾ ਸੁਹੇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵਹੁ ਸੁਹੇਲਾ ਸਿਮਰੂ ਸਿਰਜਨਹਾਰੂ ਤੁਮ ਗਾਵਹੁ ਮੇਰੇ ਨਿਰਭਉ ਕਾ ਸੁਹੇਲਾ ਹਉ ਵਾਰੀ ਜਿਤ ਸੁਹੇਲਾ ਸਦਾ ਸੁਖ ਹੋਏ ਰਹੋ ਨਿਤ ਨਿਤ ਜੀਆੜੀ ਸੰਭਾਲੀਅਨ ਦੇਖੇ ਗਾ ਦੇਵਨਹਾਰ ਤੇਰੇ ਦਾਣੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੂ ਤੇਲ ਦੇਹੇ ਸਜਣਾ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦਰੇ ਨਿਤ ਪਵਣ ਸਦਨ ਹਾਰਾ ਸਿਮਰੀਐ ਨਾਨਕ ਸੇ ਦਹਿ ਆਵਣ ਰਾਗਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸ਼ਵੇ ਚਸ਼ੀਆਂ ਘੜੀਆਂ ਪਹਿਰਤ ਸਵਾਰੀ ਮਉ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕਹਿ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂੰ ਮਲਿਆਮ ਨੂੰ ਪਵਨ ਚਵਰੋ ਕਰੇ ਸਗਲ ਬਨ ਰਾਏ ਫੁੱਲ ਅੰਤ ਜੋਤੀ ਕੈਸੀ ਆਰਤੀ ਹੋਈ ਪਵ ਖੰਡਨਾ ਤੇਰੀ ਆਰਤੀ ਅਨਹੰਤਾ ਸ਼ਬਦ ਵਜੰਤ ਪੇਰੀ ਰਹੋ ਸਾਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਾਸ ਮੂਰਤ ਨਨਾ ਇੱਕ ਤੋਹੀ ਸਾਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਾਸ ਤਵ ਗੰਧੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸਦੈ ਚਾਨਣ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵੈ ਸੋ ਆਰਤੀ ਹੋਈ ਹਰ ਚਰਨ ਕਮਲ ਮਕਰੰਦ ਲੋਭਿਤ ਮਨਨ ਦਿਨੋ ਮੋਹੀ ਅਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ ਹੋਏ ਜਾਂ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਨ ਖੰਡਾਹੀ ਪੂਰਵ ਲਿਖਤ ਲਿਖੇ ਗੁਰਪਾਇਆ ਮਨ ਹਰਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁੰਨ ਵੱਡਾਹੀ ਕਰ ਡੰਡਾਉਤ ਪੁੰਨ ਵੱਡਾਹੀ ਰਹੋ ਸਾਕਤ ਹਰਸ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾਹੀ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾਹੀ ਹਰ ਜਨ ਹਰੇ ਹਰੇ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ।

ਮਾਲਕ ਦੀ ਫਤਿਹ ਸੁਣ ਛੋਟੀ ਅਤੇ ਗੁਪਤ ਅਰਦਾਸ ਹੋਵੇਗੀ ਜਿਹਦੇ ਵਿੱਚ ਲੜਕੀ ਲੜਕਾ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਬਾਕੀ ਸੰਗਤ ਇਸ ਤਰ੍ਹਾਂ ਬੈਠੀ ਰਹੇਗੀ ਜੀ ਸੋ ਬੇਨਤੀ ਹੈ ਸਪਾਲ ਜੋੜੀ ਨੂੰ ਖੜ੍ਹੇ ਹੋ ਜਾਓ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੀ ਮੇਰਾ ਮਨ ਤਨ ਸੀਤਲ ਹੋਏ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ।

0: ਰੱਖੀਆਂ ਹੋਈਆਂ, ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਸੋ ਬੇਨਤੀ ਹੈ ਜੋ ਕਿ ਜਿੱਦਾਂ ਪ੍ਰੋਗਰਾਮ ਬਣਿਆ ਕਿ ਖੜ੍ਹੇ ਹੋ ਕੇ ਬੱਚਿਆਂ ਨੇ ਲਾਵਾਂ ਸ਼ਰਵਣ ਕਰਨੀਆਂ ਹਨ, ਸੁਪਾਲ ਜੋੜੀ ਨੂੰ ਬੇਨਤੀ ਹੈ ਕਿ ਖੜ੍ਹੇ ਹੋ ਜਾਓ, ਭਾਈ ਸਾਹਿਬ ਜੀ ਲਾਵਾਂ ਦਾ ਪਾਠ ਆਰੰਭ ਕਰਨਗੇ। ਜਦੋਂ ਨਾਨਕ ਨਾਮ ਸ਼ਬਦ ਆਵੇ, ਆਪ ਜੀਆਂ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉੱਠਣਾ ਹੈ ਅਤੇ ਉਸੇ ਲਾਮ ਦਾ ਹੀ ਬਾਅਦ ਵਿੱਚ ਜੋ ਕੀਰਤਨ ਹੋਵੇਗਾ। ਸੋ ਬੇਨਤੀ ਹੈ ਜੀ ਭਾਈ ਸਾਹਿਬ ਜੀ ਨਾਲ ਆਰੰਭ ਕਰੋ ਜੀ।
1: ਪੰਜਾਬੀ ਬਿਲਕੁਲ ਸਤਨਾਮ।

ਬੋਲਾਂ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਗੁਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ

ਕਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ।

ਚੇਤਾਵੈ ਚੇਤਾਵਨ ਕਾਵ ਸਦਕਾਵ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰੱਖ ਆਵੋ ਕਾਲ ਪੁਰਖ ਵਾਹਿਗੁਰੂ ਆਪਣੇ ਪਹਿ ਦਿਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਚਰਨ ਗਏ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ ਦਰ ਕਰਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਦੀ ਲੜਕਾ ਭਾਈ ਰਜਿੰਦਰ ਸਿੰਘ ਸਪੁੱਤਰ ਭਾਈ ਪਰਮਜੀਤ ਸਿੰਘ ਬੀਬੀ ਗੁਰਬਖਸ਼ ਕੌਰ ਅਤੇ ਲੜਕੀ ਕਿਰਨਜੀਤ ਕੌਰ ਸਪੁੱਤਰੀ ਭਾਈ ਰਣਜੀਤ ਸਿੰਘ ਬੀਬੀ ਸੁਰਿੰਦਰ ਕੌਰ ਇਸ ਵੇਲੇ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਭਾਈ ਰਜਿੰਦਰ ਸਿੰਘ ਬੀਬੀ ਕਿਰਨਜੀਤ ਕੌਰ ਦੇ ਸ਼ੁਭ ਆਨੰਦ ਕਾਰਜ ਸੰਪੂਰਨ ਹੋਏ ਹਨ ਕਿਰਪਾ ਕਰਨੀ ਪਾਤਸ਼ਾਹ ਜੀਓ ਪਾਠੀ ਸਿੰਘਾਂ ਤੋਂ ਲਾਵਾਂ ਦਾ ਪਾਠ ਕਰਦਿਆਂ ਹੋਇਆਂ ਦਾਸਰਿਆਂ ਤੋਂ ਗੁਰਬਾਣੀ ਦਾ ਕੀਰਤਨ ਕਰਦਿਆਂ ਹੋਇਆਂ ਸੁਭਾਗ ਜੋੜੀ ਤੋਂ ਪ੍ਰਕਰਮਾ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਆਪ ਜੀ ਨੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਕਿਰਪਾ ਕਰਨੀ ਪਾਤਸ਼ਾਹ ਜੀਓ ਆਉਣ ਵਾਲੇ ਸਮੇਂ ਵਿੱਚ ਦੋਨਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਅਤੇ ਮੇਰਾ ਪ੍ਰਿਆਸ ਰੱਖਣਾ ਗ੍ਰਿਹਸਤੀ ਜੀਵਨ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਇਸ ਵੇਲੇ ਇਹ ਖੁਸ਼ੀ ਦੇ ਸਮੇਂ 'ਤੇ ਬੇਅੰਤ ਸੰਗਤਾਂ ਨੇ ਆਪਦੇ ਦਰ 'ਤੇ ਹਾਜ਼ਰੀ ਭਰੀ ਸਾਹਿਬ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਚ ਪੜਦੇ ਕਜਨੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਕੇ ਕਹਰ ਨਾਮ ਦੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਨੇ ਰਹਿਮਤ ਕੀਤੀ ਹੈ ਜੋ ਕਿ ਬੜੇ ਹੀ ਸੁਹਾਵਣੇ ਸਮੇਂ ਦੋਨਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਦਰ ਘਰ ਦੇ ਪ੍ਰੀਤਪਾਨ ਲੜਕਾ ਭਾਈ ਰਜਿੰਦਰ ਸਿੰਘ, ਸਪੁੱਤਰ ਭਾਈ ਪਰਮਜੀਤ ਸਿੰਘ, ਮਾਤਾ ਗੁਰਬਖਸ਼ ਕੌਰ, ਇਸੇ ਤਰ੍ਹਾਂ ਲੜਕੀ ਕਿਰਨਜੀਤ ਕੌਰ, ਸਪੁੱਤਰੀ ਭਾਈ ਰਣਜੀਤ ਸਿੰਘ, ਬੀਬੀ ਸੁਰਿੰਦਰ ਕੌਰ, ਭਾਈ ਰਜਿੰਦਰ ਸਿੰਘ, ਬੀਬੀ ਕਿਰਨਜੀਤ ਕੌਰ ਦੇ ਸੁਭ ਆਨੰਦ ਕਾਰਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਪੂਰਨ ਹੋਏ ਹਨ। ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਉਹਨਾਂ ਦਾ ਜਿਨ੍ਹਾਂ ਨੇ ਸਾਖੀ ਰੂਪ ਹੋ ਕਰਕੇ ਕਾਰਜ ਸੰਪੂਰਨ ਕੀਤੇ ਹਨ। ਸੋ ਦੋਨਾਂ ਹੀ ਪਰਿਵਾਰਾਂ ਵੱਲੋਂ, ਪਰਿਵਾਰਾਂ ਨੂੰ ਦਾਸਰਿਆਂ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਜੋ ਲੱਖ ਲੱਖ ਵਧਾਈਆਂ ਹੋਣ ਜੀ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਸੋ ਕਿਸੇ ਨੇ, ਪਰਿਵਾਰ ਨੇ ਸੰਗਤਾਂ ਦਾ ਧੰਨਵਾਦ ਕਰਨਾ ਹੋਵੇ, ਆਪ ਜੀ ਆ ਕੇ ਸਟੇਜ ਤੋਂ ਬੋਲ ਸਕਦੇ ਹੋ। ਨਾਲ ਨਾਲ ਸੁਭਾਗ ਜੋੜੀ ਨੂੰ ਜੋ ਸਿਰੋਪਾਓ ਦਿੱਤੇ ਜਾਣਗੇ, ਉਸ ਤੋਂ ਬਾਅਦ ਜੋ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मिठ बोल राजी, मिठ बोल राजी, मिठ बोल।

0: ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚੱਲੇ ਤੇ ਵਡਿਆਈ ਵੱਡੀ ਹੋਵੇ ਹਰ ਕਾ ਨਾਮ ਉੱਤਮ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸੈ ਗੁਰਮੁਖ ਬੁੱਝੇ ਕੋਈ ਮਹੱਲਾ ਤੀਜਾ
1: ਮਾਜ ਮਹੱਲਾ ਪੰਜਵਾਂ ਚੌਪਰੀ ਕਰ ਪਹਿਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲ ਬਖਰੇ ਚਾਰ ਤਰੀਕੀ ਨਿਆਈ ਤਿਖ ਨੌਤਰੇ ਸੰਤ ਨਿਆਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਉਹ ਖੋਲੀ ਜੀ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ ਉਹ ਰਹਾਉ ਸਰਮੁਖ ਸੁਹਾਵਾ ਸਹਿਜ ਤੁਨ ਬਾਣੀ ਚਿਰਵਾ ਦੇਖੇ ਸਾਰੰਗ ਪਾਣੀ ਤਨ ਸੋ ਦੇ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਉਹ ਹੋ ਖੋਲੀ ਹੋ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀ ਉਹ ਰਹਾਉ ਇਹ ਕੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਹੁਣ ਕਰ ਮਰੀਏ ਪ੍ਰਹ ਤੁਧ ਭਗਵਾਨ ਤਮ ਰਹਿ ਨਾ ਵਿਹਾਵੇ ਨੀਂਦ ਨਾ ਵੇ ਬਿਨ ਦੇਖੇ ਦਰਸ਼ਨ ਦੇਖੇ ਗੁਰਦੁਆਰੇ ਜੀ ਉਹ ਕੋਲੀ ਤੋਂ ਕੋਲ ਕਮਾਏ ਗੁਰ ਸੱਚੇ ਗੁਰਦੁਆਰੇ ਜੀ ਉਹ ਰਹਾ ਭਾਗੋ ਵਾ ਗੁਰ ਸੰਤ ਮਿਲਾਇਆ ਪ੍ਰਭ ਵਿਨਾਸੀ ਕਰਮੇ ਪਾਇਆ ਸੇਵ ਕਰੀ ਪਰ ਚਸਨ ਵਿਸਰੇ ਜਾ ਨਾਨਕ ਦਾਸ ਤੁਮਾਰੇ ਜੀ ਹੋ ਕੋਲੀ ਜੋ ਕੋਲ ਕਮਾਏ ਜਾ ਨਾਨਕ ਦਾਸ ਤੁਮਾਰੇ ਜੀ ਉਹ ਰਹਾ ਰਾਗ ਮਾਜ ਮਹੱਲਾ ਪੰਜਵਾਂ ਸਰੁੱਤ ਸੁਆ ਵਿਜੇ ਤੁਤ ਸੰਭਾਲੀ ਸੁਰ ਕੰਮ ਸੁਹੇਲਾ ਜੋ ਤੇਰੀ ਕਾਲੀ ਸੁਰ ਦਾ ਸੁਹੇਲਾ ਜੇ ਤੇਰੇ ਤੂੰ ਬੁੱਠਾ ਤੂੰ ਸਭ ਨਾ ਕੇ ਦਾਤਾ ਰਾਜੋ ਤੂੰ ਸਾਚਾ ਸਾਹਿਬ ਬਾਪ ਮਾਰਾ ਨੌਂਦ ਪਰੇ ਤੇਰੇ ਭੰਡਾਰਾ ਜੇ ਤੂੰ ਦੇ ਤ੍ਰਿਪਤ ਸੋ ਤ੍ਰਿਪਤੇ ਗਾਏ ਸੋਈ ਭਗਤ ਮਹਾਰਾਜੀ ਓ ਸਾਕੋ ਵਾਸੇ ਤੇਰੀ ਬੈਠਾ ਕਟ ਕਟ ਅੰਤਰ ਤੂੰ ਹੈ ਬੁੱਠਾ ਸੱਭੇ ਸੰਜੀਵ ਵਾਲ ਸਦੈ ਦੁੱਤ ਕਿਤਨਾ ਦੀ ਸੇਵਾ ਰਾਜੀ ਓ ਤੂੰ ਆਪੇ ਗੁਰਮੁਖ ਮੁਖ ਤੂੰ ਆਪੇ ਗੁਰਮੁਖ ਮਨ ਮੁਖ ਜਨਮ ਵਾਇਣ ਨਾਨਕ ਦਾ ਤੇਰੇ ਬਲਿਆਰੇ ਸਭ ਤੇਰਾ ਖੇਲ ਦਸਾਰਾ ਜੀ ਓ ਮਾਜ ਮਹੱਲਾ ਪੰਜਵਾਂ ਆਨੰਦ ਵਾਜੇ ਸਹਿ ਸੁਹਿਲਾ ਸਬਦ ਆਨੰਦ ਕਰੇ ਸਤਕੇਲਾ ਸਹਿਜ ਗੁਫਾ ਮੈਂ ਤਾਰੀ ਲਾਈ ਆਸਨ ਉਸ ਵਾਰਾ ਜੀ ਓ ਫਿਰ ਕਰੋ ਆਪਣੇ ਗ੍ਰਹਿ ਮੈਂ ਆਇਆ ਸੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਗਹਿ ਰਿਹਾ ਹੈ ਸੰਤੋ ਜੇ ਗੁਰ ਨਿਰਭੋ ਗੁਰ ਅਨਪੁਰ ਪੁਰਖ ਤਗਾਇਆ ਜੀ ਓ ਆਪੇ ਰਾਜਨ ਆਪੇ ਲੋਕ ਆਪ ਨਿਰਵਾਣੀ ਆਪੇ ਭੋਗ ਆਪੇ ਤਖਤ ਵਹੇ ਗੁਰਨਿਆਹੀ ਸਭ ਚੁਕੇ ਜੋ ਕੁੱਕ ਪੁਕਾਰਿਆ ਜੀ ਓ ਜਿਹਾ ਡਿੱਟਾ ਮੈਂ ਤੇ ਹੋ ਗਿਆ ਦ੍ਰਿਸ਼ ਰਸ ਪਾਇਆ ਤੇ ਪੇਰ ਲਿਆ ਜੋਤ ਜੋਤ ਮੇਰੇ ਸੁੱਖ ਪਾਇਆ ਜਾਂ ਨਾਨਕ ਇੱਕ ਪਸਾਰਿਆ ਜੀ ਓ ਮਾਜ ਮਹੱਲਾ ਪੰਜਵਾਂ ਜਿਤ ਕਰ ਸਿਰ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਅੰਧ ਬਨੋਦ ਤੇ ਕਰ ਸੋਹੇ ਸੋ ਕਰ ਜੋਤਨ ਕੰਤ ਸਵਾ ਸ਼ਿਕਾਰੀ ਜੀ ਓ ਸਾ ਗੁਣਵੰਤੀ ਸਾ ਬਰਭਾਗਣ ਪੁਰਵਤੀ ਸ਼ੀਰਵੰਸ ਸੁਭਾਗਣ ਰੂਪ ਵੰਸ ਸੁਰਸ ਬਚਕਣ ਜੋ ਧਨ ਕੰਤ ਪਿਆਰੇ ਜਿਓ ਅਚਾਰਵੰਤ ਸਾਹੀ ਸੁਹਾ

ਵਿਰਲੇ ਵਿਰਲੇ ਲੰਘ ਲਾਹਿ ਠੇਰੇ ਸੁਹਾਗ ਭਾਰੀਆ ਕਮਗੋ ਚਰਜਾ ਨਾਨਕ ਪ੍ਰਿਯ ਸਧਾਰਿਆ ਜੋ ਮਾਜ ਮਹੱਲਾ ਪੰਜਮਾ ਖੋਜ ਖੋਜ ਦਰਸ਼ਨ ਸਾਹਿ ਪਾਤ ਪਾਤ ਬਨ ਬਨ ਅਵਗਾਹੇ ਨਿਰ ਗੁਣ ਸਰ ਗੁਣ ਹਰ ਹਰ ਮੇਰਾ ਕੋਹੀ ਹੈ ਜੀ ਜਿਉ ਆਨ ਮਿਲਾਵੇ ਜਿਉ ਖਾਲਸਾ ਤਿਰ ਵਿਚ ਮੁੱਕ ਗਿਆਨ ਨਾ ਪੂਜਾ ਤਿਲਕ ਤੀਰਥ ਸੰਨਾ ਨਿਵਲੀ ਕਰਮ ਆਸਨ ਚੌਰਾਸੀ ਇਨ ਵੇ ਇਨ ਮੈਂ ਸਾਧ ਨ ਆਵੇ ਜਿਉ ਅਨਕ ਵਰਜ ਕੀ ਤਪ ਤਪ ਪਰ ਗਵਨ ਵੇ ਕਿਰਤੀ ਪਰਮਾਤਾ ਇੱਕ ਖਿਨ ਹਿਰਦੇ ਸਾਂਤ ਨ ਆਵੀ ਜੋਗੀ ਬਹੁਰ ਬਹੁਰ ਟੁੱਟਦਾ ਵੇ ਜਿਉ ਕਰ ਕਿਰਪਾ ਮੇ ਸਾਧ ਮਿਲਾਇਆ ਮੰਤ ਸੀਤਰ ਤੀਜ ਪਾਇਆ ਸਾ ਪ੍ਰਭ ਬਨਾ ਸਿ ਵਸਿਆ ਕਾਟ ਪੀਤਰ ਹਰਨ ਮੰਗਲ ਨਾਨਕ ਗਾਵੇ ਜਿਉ ਮਾਜ ਮਹੱਲਾ ਪੰਜਮਾ ਪਾਰਵਰਮ ਅਪਰਮ ਪਰ ਦੇਵ ਅਲਕ ਅਗਮ ਗੁਰ ਅਲਕ ਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮਤਿ ਗਾਤੀ ਜੀ ਗੁਰਮੁਖ ਮਧੁ ਸਦ ਨਿਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈ ਹੈ ਹੋਰ ਦਿਤੇ ਨਪਾਤੀ ਜੀ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਪਾਦੇ ਕਾਕੀ ਅਕਾਤੀ ਜੀ ਅਮੋਗ ਦਰਸ਼ਨ ਬਿਆਨ ਦੇ ਬਾਰਾ ਵਰ ਸਮਰਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੇ ਦਿੱਤ ਤਰੀਏ ਜਾਗਤ ਨਾਨਕ ਵਿਰਲੀ ਜਾਤੀ ਜਿਉ ਮਾਜ ਮਹੱਲਾ ਪੰਜਵਾਂ ਕਹਿਆ ਕਹਿਣਾ ਦਿੱਤਾ ਲੈ ਨਗਰੀ ਬਾਨਾ ਤਾ ਤੇਰਾ ਮਾਣਾ ਸਾਵਿਕ ਜੇ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਹੋ ਵੱਲ ਜਾਈ ਜੀ ਤੇਰੇ ਪਾਣੇ ਤੇਰੇ ਉੱਜੜ ਪਾਣੇ ਤਾਰਾ ਪਾਣੇ ਹਰ ਗੁਣ ਗੁਰਮੁਖਾ ਵਾਹ ਪਾਣੇ ਪਵੇ ਪਾਣੇ ਪਰਮ ਪਵੇ ਵੋ ਜੂਨੀ ਸਭ ਕੁਛ ਦਿਸੇਰ ਜਾਈ ਜਿਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਆਪ ਤੇਰਾ ਪਾਣਾ ਅਗਮ ਕੁਛ ਵਿਆਂਦੇ ਭਾਰਾ ਤਾ ਤੇਰੀ ਕੀਮਤ ਕਹਿਣ ਜਾਈ ਜਿਉ ਕਾਗਦ ਸੰਤ ਕੀਤੇ ਪਿਆਰੇ ਆਏ ਭਰਿਆ ਹਰ ਤੇਰੇ ਦੁਆਰੇ ਦਰਸ਼ਨ ਭੇਖਤ ਮਾਨਿਆ ਗਾਨੇ ਨਾਨਕ ਮਿਲ ਸੁਭਾਏ ਜਿਉ ਮਾਜ ਮਹੱਲਾ ਪੰਜਵਾਂ ਦੁਖਤ ਦੇ ਨਾ ਵਿਸਰ ਜਾਏ ਭੋਖ ਵਿਆਪੇ ਬਹੁ ਦਿਵਿਧ ਧਾਵੇ ਸਿਮਰਤ ਨਾਮ ਸਦਾ ਸੁਹਿਲਾ ਜਿਸ ਦੇਵੇ ਦੀਨ ਦਿਆਲਾ ਜਿਉ ਸਤਿਗੁਰ ਮੇਰਾ ਵਰ ਸਿਮਰਤਾ ਜੇ ਸੰਭਾਲੇ ਸਭ ਤਾਂ ਸਭ ਦੁੱਖ ਲਤਾ ਚਿੰਤਾ ਰੋ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜਿਉ ਬਾਰਗ ਵਾਂਗੀ ਹੋ ਸਭ ਕਿਛ ਮੰਗਾ ਦੇ ਦੇ ਤੋਟ ਨਹੀਂ ਪ੍ਰਭ ਰੰਗਾ ਪੈਰੀ ਬਹਿ ਬਹਿ ਬੋਤ ਮਨਾਈ ਦੀਨ ਦਿਆਲ ਗੋਪਾਲਾ ਜਿਉ ਹੋਮਰ ਹਰੇ ਸਤਿਗੁਰ ਪੂਰੇ ਜਿਨ ਵੰਦਨ ਕਰੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਉ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਕਰੰਗੀਲੇ ਗੈਰ ਕਬੀਰ ਬੇਅੰਤ ਗੋਬਿੰਦ ਊਚਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀ ਬਾਜੀ ਆਹ ਦੁਖ ਪੰਜਨ ਨਿਧਾਨ ਮੁੱਲ ਨਿਰਭ ਨਿਰਵੈਰ ਅਸਾਤੁਲ ਅਕਾਲ ਮੂਰਤ ਜੁਨੀ ਸੰਭਵ ਮਨ ਸਿਮਰਤ ਠੰਡਾ ਦੀ ਬਾਜੀ ਆਹ ਸਦਾ ਸੰਗੀ ਹਰ ਰੰਗ ਵਾਲਾ ਊਚ ਨੀਚ ਕਰੇ ਬ੍ਰਿਤ ਵਾਲਾ ਨਾਮ ਰਸੈਨ ਮਨ ਤਿਵਤਾਰਨ ਗੁਰਮੁਖ ਅੰਮ੍ਰਿਤ ਪੀ ਬਾਜੀ ਆਹ ਦੁਖ ਸੋ ਪਿਆਰੇ ਤੋਇ ਤਿਆਈ ਦੇ ਸੁਮਤ ਗੁਰੂ ਤੇ ਪਾਈ ਨਾਨਕੀ ਧਰ ਤੂੰ ਹੈ ਠਾਕਰ ਹਰ ਰੰਗ ਭਾਰ ਪ੍ਰੇਰਣਾ ਜੀਵਾ ਮਾਜ ਮਹੱਲਾ ਪੰਜਾਂ ਤਨ ਸੋ ਵੇਲਾ ਜਿੱਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਵੇਖ ਤਰਿਆ ਤਨ ਮੁਰ ਜਸੇ ਪਲ ਕੜਿਆ ਤਨ ਸੋ ਸੰਜੋਗਾ ਜੀ ਉਦਮ ਕਰਤ ਮਨ ਨਿਰਮਲ ਹੋਵੇ ਹਰ ਮਾਰਗ ਚਲਤ ਪਰਮ ਸਗਲਾ ਖੋਹਿਆ ਨਾਮ ਨਿਧਾਨ ਸਤਿਗੁਰ ਸੁਣਾਇਆ ਮਿਟ ਗਏ ਸਗਲੇ ਰੋਗਾ ਜੀ ਅਮ ਅੰਦਰ ਵਾਰ ਤੇਰੀ ਬਾਣੀ ਤੂੰ ਆਪ ਕਰੀ ਤੇ ਆਪ ਖਾਣੀ ਗੁਰ ਕਹਿਆ ਸਭ ਏਕ ਏਕ ਅਵਰ ਨਾ ਕੋਈ ਹੋਏਗਾ ਜੀ ਅੰਮ੍ਰਿਤ ਦਾ ਸਹਾਰ ਗੁਰ ਤੇ ਪਿਆ ਹਰ ਭਜਨ ਬਨਾ ਭੋਜਨ ਤੀਆ ਨਾਮ ਰੰਗ ਚੋ ਨਾਮ ਰੰਗ ਨਾ ਚੋਇ ਤਮਾਸੇ ਨਾ ਨਾਨਕ ਜੇ ਭੋਗਾ ਜਿਉ ਮਾਜ ਮਹੱਲਾ ਪੰਜਵਾਂ ਸਗਲ ਵਤ ਭਗਤ ਸਗਲ ਸਗਲ ਸਗਲ ਸੰਤ ਨੇ ਵਤ ਇੱਕ ਮੰਗੋ ਕਰੋ ਬੇਨਤੀ ਮਾਨ ਦਿਆ ਗੋ ਵਾਰ ਵਾਰ ਜਾਈ ਲਖ ਭਰਿਆ ਦੇ ਸੰਤਨ ਕੀ ਤੁਰਾ ਜੀ ਤੁਮ ਦਾਤੇ ਤੁਮ ਬੁਰਖ ਵਿਦਾਤੇ ਤੁਮ ਸਮਰਾਥੇ ਸਦਾ ਸੁਦਾਤੇ ਸਭ ਹੀ ਗੋ ਤੁਮ ਹੀ ਵਰਸਾਵੇ ਔਰ ਅਵਸਰ ਕਹੋ ਹਮਾਰਾ ਜੀ ਦਰਸ਼ਨ ਤੇਰੇ ਪ੍ਰਭ ਪਨੇਤਾ ਆਤਮ ਘਰ ਬੇਖਮ ਤਿੰਨ ਹੀ ਜੀਤਾ ਤੁਮ ਦਾਤੇ ਤੁਮ ਬੁਰਖ ਵਿਦਾਤੇ ਤੋ ਜੇ ਵਰ ਨਾ ਕਹੋ ਅਵਰ ਨਾ ਸੂਰਾ ਜੀ ਇਨ ਸੰਤਨ ਕੀ ਮੇਰੇ ਮੁਖ ਲਾਗੇ ਦੁਰਮਤ ਵਿਨਸੀ ਬੁੱਤਿਆ ਕਿ ਸੱਚ ਕਰ ਵੈਸ ਰਹੇ ਗੁਣ ਗਾਏ ਨਾਨਕ ਵਿਨਸੇ ਗੁਰਾ ਜੀ ਮਾਜ ਮਹੱਲਾ ਪੰਜਵਾਂ ਵਿਸਰ ਨਾਈ ਏਵਰ ਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਹਿਣ ਜਿਉਂ ਤੁਸੀਂ ਆਈ ਏ ਦਾਨ ਮੋਹੇ ਕਰਨਾ ਜੀ ਮਾਡੀ ਅੰਧੀ ਸੁਰਤ ਗਵਾਈ ਸਭ ਕੋ ਦੀਆ ਭਲਿਆ ਜਾਈ ਆਨੰਦ ਬਨੋ ਜੋ ਤਮਾਸੇ ਤੁਧ ਪਾਵੇ ਸਾਹੁਣਾ ਜੀ
ਜਿੱਦਾਂ ਜਿੱਦਾਂ ਸਭ ਕੁਛ ਲੈਣਾ ਸੱਤੀ ਭੋਜਨ ਭੋਜਨ ਖਾਣਾ ਸੇ ਸੁਖਾਲੀ ਸੀਤਲ ਪਵਣਾ।

ਨਾਨਕ ਉਰ ਨਾਨਕ ਗੁਰ ਚਰਨਾ ਜੀਓ ਮਹਾਜ ਮਹੱਲਾ ਪੰਜਵਾਂ ਸ਼ਿਵ ਸਲਾਹ ਤੇਰਾ ਹੁਕਮ ਚਾਹੀ ਜੋ ਗਿਆਨ ਧਿਆਨ ਜੋ ਦੁੱਧ ਪਾਈ ਸੋਈ ਜਪ ਸੋ ਪ੍ਰਭ ਜੀਓ ਪਾਵੇ ਪਾਣੇ ਪੂਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਮੇਰੇ ਤੇਰੇ ਮਨ ਪਾਵੇ ਤੂੰ ਸੰਤਨ ਕਾ ਸੰਤ ਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਤਪਾਲ ਸੰਤ ਖੇਲੇ ਤੁਮ ਸੰਗ ਵਾਲਾ ਆਪਣੇ ਸੰਤ ਤੁਧ ਸਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਓ ਹੁਣ ਸੰਤਨ ਕੇ ਮੇਰਾ ਮਨ ਕੁਰਬਾਨੇ ਜੇ ਤੂੰ ਜਾਤਾ ਸੋ ਤੁਧ ਮਨ ਮਨ ਪਾਨੇ ਤਿੰਨ ਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਗਾਨਾ ਜੀਓ ਮਾਜ ਮਹੱਲਾ ਵਾਂਜਮਾ ਤੂੰ ਚਲ ਤੂੰ ਚਲ ਨਿਤ ਹਮ ਮੀ ਤੁਮਾਰੇ ਤੇਰਾ ਨਾਮ ਬੋਧ ਹਮ ਚਾਤਰ ਕਥਾ ਦਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮੀ ਸੰਗ ਮੰਨਲੀ ਨਾ ਜੀਓ ਜੋ ਬਾਰਿਕ ਵੀ ਅਖੀਰ ਗਾਨੇ ਤਿਉ ਨਿਰਧਨ ਧਨ ਦੇਖ ਸੁਖ ਪਾਏ ਤ੍ਰਿਖਾ ਬੰਧ ਜਲ ਪੀਵੇ ਠੰਡਾ ਤਿਉ ਹਰ ਸੰਗ ਏ ਮਨ ਪੀਨਾ ਜੀਓ ਜੋ ਅੰਧਿਆਰੇ ਦੀ ਪ੍ਰਗਵਾਸਾ ਪ੍ਰਤਾਪੇ ਪਰਤਾ ਚਿਤਵਤ ਪੂਰਨਿਆਸਨ ਮਿਲ ਪ੍ਰੀਤਮ ਜੋ ਅਨੰਦਾ ਤਿਉ ਹਰ ਰੰਗ ਮਨ ਰੰਗੀਲਾ ਜੀਓ ਸੰਤਨ ਮੁਖੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਜਾਇਆ ਹਰ ਹਮ ਹਰ ਹਮ ਰਾਹਮ ਹਰ ਕੇ ਦਾਸ ਨਾਨਕ ਸਾਬਦ ਗੁਰੂ ਸਚ ਦੀਨਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਬਰਨੀਆ ਅਵਰ ਸਾਧ ਚੱਕ ਸਗਲੇ ਦੇਖੇ ਮਨ ਹਰ ਰਸ ਮਾ ਸਭ ਰਸ ਮੀਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤਾਵੇ ਅੰਮ੍ਰਿਤ ਸੋ ਹੋਵੇ ਨਾਮ ਰਸ ਪਾਵੇ ਨਾਮ ਦਾਨ ਤੇ ਪ੍ਰਾਪਤ ਜਿਸ ਸਾਬਦ ਗੁਰੂ ਮਨ ਮੁਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਗਾਨਾ ਜਿਨ ਹਰ ਸਾਧ ਆਇਆ ਸੋ ਨਾਏ ਬੁਲਾਨਾ ਤ੍ਰਿਪਤ ਤਿਸੇ ਤੇ ਪ੍ਰਾਪਤ ਹਰ ਹਰ ਨਾਮਾ ਜਿਸ ਮਾਸਤਕ ਭਾਗੀ ਠਾ ਜੀਓ ਹਰ ਹਰ ਇੱਕ ਸਾਥ ਇੱਕ ਇੱਕ ਸਾਥ ਆਇਆ ਬਰਸਾਨ ਬਤੇਰੇ ਤਿਸ ਲੱਗ ਮੁਕਤ ਭਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਏ ਗੁਰ ਕੋ ਨਾਨਕ ਬਿਰਲੇ ਬੇਠਾ ਡੀਠਾ ਜੀਓ ਮਾਜ ਮਹੱਲਾ ਪੰਜਵਾਂ ਰੇਦ ਸਿਧ ਨਿਧ ਹਰ ਹਰ ਹਰ ਮੇਰੇ ਜਨ ਪਦਾਰਥ ਕਰੰਗ ਵੀਰੇ ਕੋ ਲਾ ਕੋ ਖੁਸ਼ੀਆਂ ਰੰਗ ਰਾਵੇ ਸੋ ਗੁਰ ਲਾਗਾ ਭਾਈ ਜੀਓ ਦਰਸ਼ਨ ਪੇਗਤ ਭੈ ਪਨੀ ਦਸਗਲੋ ਧਾਰੇ ਪਾਏ ਮੇਤਾ ਅਗਮ ਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਤਿਹਾਈ ਜੀਓ ਜਾ ਕੋ ਖੋਜ ਸਰਬ ਪਾਏ ਬੜਭਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਅਪਾਰ ਗੋਚ ਗੋਚਰਦਾਨਾ ਗੋ ਗੁਰ ਮਹਿਲ ਗੁਰੂ ਦਿਖਾਏ ਜੋ ਗੈਰ ਕਬੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਰੇ ਵਸੇਰਾ ਗੁਰਬੰਧਨ ਤਿੰਨ ਕੇ ਸਗਲੇ ਕਾਢੇ ਜਾਨ ਨਾਨਕ ਸਹਿ ਸਮਾਏ ਜੀਓ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਓ ਪ੍ਰਭ ਕਿਰਪਾ ਤੇ ਹਰ ਹਰ ਧਿਆਓ ਪ੍ਰਭੂ ਪ੍ਰਭੂ ਦਇਆ ਤੇ ਮੰਗਲ ਗਾਇਓ ਉਠਤ ਬੈਠ ਸੋਹਬਤ ਜਾਗਤ ਹਰ ਧਿਆਈਏ ਸਗਲੇ ਵਰਦਾ ਜੀਓ ਨਾਮ ਖਦ ਮੁਕੋ ਸਾਧੂ ਦੀਆ ਕਿਰਪੇ ਕਾਢੇ ਨਿਰਮਲ ਦੀਆ ਆਨੰਦ ਪਿਆ ਅਨਕ ਸੀ ਸਭ ਪੀਰਾ ਸਗਲ ਵਿਨਾਸੇ ਦਰਦਾ ਜੀਓ ਜਿਸਕਾਂ ਕਰੇ ਮੇਰਾ ਪਿਆਰਾ ਸੋ ਮੁਕਤ ਸਾਗਰ ਸੰਸਾਰ ਸਤ ਕਹੇ ਜੇ ਜਿਨ ਗੁਰੂ ਪਛਾਤਾ ਸੋ ਕਾਹੇ ਜੋ ਡਰਦਾ ਜਿਉ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟ ਤਖ ਹੋ ਗਈ ਬਿਲਾਈ ਸਾ ਸਾਰ ਗਾਵੇ ਨਾਨਕ ਸਤਿਗੁਰ ਕਾਲ ਲੀਆ ਮੇਰਾ ਪਰਦਾ ਜਿਉ ਮਾਜ ਮਹੱਲਾ ਪੰਜਵਾਂ ਓਤ ਬੋ ਸੇਵਕ ਸੰਗਰਾਤਾ ਪ੍ਰਭ ਗਰਭ ਪ੍ਰਤਪਾਲੇ ਸੇਵਕ ਸੁਖਦਾਤਾ ਪਾਣੀ ਪੱਕਾ ਬੇਸੋ ਸੇਵ ਕੇ ਠਾਕੁਰ ਕਾਹੇ ਯਾਰ ਜਿਉ ਕਾਢ ਸਿਲ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੇ ਜੋ ਸਾਹਿਬ ਪਾਵੇ ਸੇਵਕ ਅੰਤਰਵਾਰ ਬਾਹਰ ਜਿਉ ਤੂੰ ਦਾਨਾ ਠਾਕੁਰ ਸਭ ਵੇਦ ਜਾਣੈ ਠਾਕ ਕੇ ਸੇਵਕ ਜੋ ਹਰ ਰੰਗ ਮਾਣੈ ਸੋ ਕੇਸ ਠਾਕੁਰ ਕਾ ਸੋ ਸੇਵਕ ਸੇਵਕ ਠਾਕੁਰ ਹੀ ਸੰਗ ਜਾਹਿ ਜਿਉ ਆਪਣੇ ਠਾਕ ਜੋ ਪਹਿਰਾਇਆ ਬਹੁਰ ਨਾ ਲੇਖਾ ਪੁੱਛੇ ਬੁਲਾਇਆ ਤੇ ਸੇਵਕ ਨਾਨਕ ਗੁਰਬਾਣੀ ਜੋ ਗੈਰ ਕਬੀਰ ਗੌਰ ਜਿਉ ਮਾਜ ਮਹੱਲਾ ਪੰਜਵਾਂ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਪਰਮ ਭਲਾਏ ਗੁਰਪ੍ਰਸਾਦੀ ਜਿਨ ਅੰਤਰ ਪਾਇਆ ਸੋ ਅੰਤਰ ਬਾਰ ਸੁਹੇਲਾ ਜਿਉ ਜਿਮ ਜਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਅੰਡ ਬਿਨੋਦ ਕਰੇ ਦਿਨ ਰਾਤੀ ਸਦਾ ਦਾਰ ਕੇਲਾ ਜਿਉ ਜਨਮ ਜਨਮ ਕਾ ਵਿਚੜਿਆ ਮਾਰਾ ਸਾਧ ਕਿਰਪਾ ਤੇ ਸੁਕਾਰਿਆ ਸੋ ਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜਿਉ ਜਲ ਤਰੰਗ ਜੋ ਜਲੇ ਸਮਾਇਆ ਤਿਉ ਜੋ ਦੇਹ ਸੰਗ ਜੋ ਤੁਮ ਲਾਇਆ ਕੋ ਨਾਨਕ ਗੁਰ ਕੋ ਨਾਨਕ ਪ੍ਰਭ ਕਟੇ ਇੱਕ ਵਾਰ ਬੋਰ ਨਾ ਹੋਏ ਜੋ ਲਾ ਜਿਉ ਮਾਜ ਮਹੱਲਾ ਪੰਜਵਾਂ
ਤਿਸ ਕੁਰਬਾਣੀ ਜਿਨ ਤੋਂ ਸੁਣਿਆ ਤਿਸ ਬਲਿਹਾਰੀ ਜਿਨ ਸਸਨਾ ਬਣਿਆ ਵਾਰ ਵਾਰ ਜਾਏ ਤਿਸ ਬਿਟੋ ਜੋ ਮਨ ਤਨ ਤੁਝੇ ਰਾਹ ਦੇ ਜੀਓ ਤਿਸ ਚਰਨ ਸੰਭਾਲੀ।

ਸੇਵਰ ਭਾਗੀ ਜਿਨ ਤੁਮ ਜਾਣੇ ਸਾਹਿਬ ਕੇ ਮਧੇ ਅਲਪਤ ਨਿਰਵਾਣ ਸਾਧ ਕੇ ਸੰਗ ਹੁਣ ਪਹੁ ਜਲ ਤਰਿਆ ਨਾ ਸਗਲ ਦੂਤ ਹੁਣ ਸਾਧੇ ਜੀਓ ਤਿਨਕੀ ਸਰਨ ਪਿਆ ਬ੍ਰਾਹਮਣ ਮੇਰਾ ਮਾਨ ਤਾਨ ਤਜ ਮੁਹੇ ਬੰਦੇਰਾ ਨਾਮ ਦਾਨ ਦੀਜੇ ਨਾਨਕੋ ਤਿਸ ਪ੍ਰਭ ਗਮਗਾ ਦੇ ਜੀਓ ਮਹਜ ਮਹੱਲਾ ਪੰਜਮਾ ਤੂੰ ਪੇੜ ਸਾਖ ਤੇਰੀ ਬੋਲੀ ਤੂੰ ਸੁਖ ਮੋਹਸ ਤੋਲੀ ਤੂੰ ਜਲ ਨਿਧ ਤੂੰ ਪੀਣ ਬੁੱਧ ਦਾ ਤੁੱਧ ਵੇਨੇ ਅਵਰ ਨ ਪਾਲਿਆ ਜਿਓ ਤੂੰ ਸੂਤ ਮਣੀਏ ਸਭ ਤੂੰ ਹੈ ਤੂੰ ਕੰਟੀ ਮੇਰ ਸਿਰ ਤੂੰ ਹੈ ਆਦ ਮਾਧ ਆਂਤ ਪ੍ਰਭ ਸੋਹੀ ਅਵਰ ਨਾ ਕੋਈ ਦਿਖਾਲਿਆ ਜਿਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਸਿਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਦੁੱਧ ਸੰਭਾਲਿਆ ਜਿਓ ਤੂੰ ਠਾਕੁਰ ਸੇਵਕ ਪੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਾਵੇ ਆਪੇ ਨਾਨਕ ਦਾਸ ਦਾ ਗੁਣ ਗਾਵੇ ਕਪੂਰੀ ਨਿਰਨਿਆਲੀਏ ਜਿਓ ਮਾਜ ਮਹੱਲਾ ਪੰਜਵਾਂ ਸਫਲ ਸੋ ਬਾਣੀ ਜਿਤ ਨਾ ਬਕਾਣੀ ਗੁਰਪ੍ਰਸਾਦ ਕਿਨ ਵਰਲੇ ਜਾਣੀ ਤਨ ਸੋ ਵੇਲਾ ਜਿਤ ਹਰ ਕਹਾਵਤ ਸੁਣ ਆਏ ਸੋ ਪਰਵਾਨਾ ਜਿਓ ਸੇ ਨਿਤ ਪ੍ਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਰਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਲ ਤਿਨ ਸੰਗ ਪਛਾਣਾ ਜਿਓ ਸੁਣ ਸੁਣ ਸੁਣ ਸਾਜਨ ਮੇਰੇ ਮਿਤ ਪਿਆਰੇ ਸਾਧ ਸੰਗ ਕਿਨ ਮੈਂ ਉਦਾਰੇ ਕਿਲਵੇ ਕਾਢ ਹੋਆ ਮਨ ਨਿਰਮਲ ਨਿਰਮਲ ਮਿਟ ਗਏ ਆਵਣ ਜਾਣਾ ਜਿਓ ਦੁਰਕਾ ਜੋਰ ਹਰਿਕ ਬਿਨੋ ਕਰੀ ਜੇ ਕਰ ਕਿਰਪਾ ਡੁਬਦਾ ਪਾਤਰ ਦੀਜੇ ਨਾਨਕੋ ਪ੍ਰਭ ਭਾਈ ਕਿਰਪਾਲਾ ਪ੍ਰਭ ਨਾਨਕ ਮਨ ਤਨ ਪਾਣਾ ਜਿਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੇ ਜਲਨ ਬੁਝੀ ਸੀਤਲ ਹੋਏ ਮੁਨੀਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਪਿਆ ਦੁਖ ਦੁਰ ਬਨਾਨਾ ਸ਼ਾਂਤ ਰਸਨ ਹਰ ਨਾਮ ਬਕਾਨਾ ਜਲ ਤਲ ਨੀਰ ਭਰੇ ਸੁਰ ਸੁਖ ਸਰ ਸੁਭਰ ਵਿਰਤਾ ਕੋਈ ਨਾ ਜਾਏ ਜਿਓ ਦੈ ਤਾਏ ਦਿਨ ਦਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲਤ ਸਗਲੇ ਦ੍ਰਵਦ ਹੈ ਜੀਓ ਮੰਤ੍ਰਿਤ ਪਵਣ ਕੀ ਤੁਨਾਰਿਆ ਕਰਨ ਹਰ ਖਿਨ ਵੇਦ ਕਰਿਆ ਗੋਰਮੁਖ ਨਾਨਕ ਦਸਹਿਰਾ ਦੇ ਮਨ ਕੀ ਆਤ ਬੁਝਾਏ ਜੀਓ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਨ ਤੂੰ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾਂ ਭੋਕੇ ਹਾ ਕਾਰਾ ਜੀਓ ਤੁਮਰੀ ਪੇਰਾ ਦੁੱਧ ਪਛਾਣਾ ਤੂੰ ਮੇਰੀ ਔਰ ਤੂੰ ਹੈ ਮੇਰਾ ਮਾਣਾ ਦੁੱਧ ਵੀ ਨਾ ਦੂਜਾ ਵਰ ਨਾ ਕੋਈ ਸਭ ਖੇਲ ਤੀਆ ਤੇਰਾ ਕਾਰਾ ਜੀਓ ਜੇ ਜਾਂ ਸਾ ਦੁੱਧ ਪਾਇਆ ਜੇ ਜਲ ਪਾਣਾ ਤੇ ਤਿਲਾਏ ਸਭ ਕੁ ਕੀਤਾ ਸਭ ਕੁ ਕੀਤਾ ਤੇਰਾ ਹੋਵੇ ਨਾਹੀ ਕਿਛ ਸਾਰਾ ਜੀਓ ਨਾਮ ਤੈ ਮਹਾਂ ਸੁਖ ਪਾਇਆ ਹਰ ਗੁਣ ਗਾਇ ਤ੍ਰਮਾ ਮੇਰਾ ਮਨ ਸੀਤਲਾ ਗੁਰਪੂਰੇ ਬਜੀ ਵਧਾਈ ਨਾਨਕ ਚਿਤਾ ਵਿਖਾੜਾ ਜਿਓ ਮਾਜ ਮਹੱਲਾ ਪੰਜਵਾਂ ਜੇ ਪੁਰਾਣ ਸਾਹਮਣੇ ਅਧਾਰਾ ਪਾਟ ਜਿਵੇ ਗੁਣ ਗਿਆ ਗਾਏ ਅਪਾਰਾ ਗੁਰ ਨੇ ਦਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜਿਓ ਮਨਸਾ ਧਾਰ ਜੋ ਕਰਦੇ ਆਵੇ ਸਾਧ ਸੰਗ ਜਨਮ ਮਰਨ ਮਟਾਵੇ ਆਸ ਮਨੋਰਥ ਪੂਰਨ ਹੋਵੇ ਪਿੱਟ ਗੁਰਦਰਸਾਇਆ ਜਿਓ ਅਗਮ ਗੋਚਰ ਕਿਸਮਿਤ ਨੇ ਜਾਣੀ ਸਾਧਕ ਸਿੱਧ ਧਿਆਏ ਗਿਆਨੀ ਖੁਦੀ ਮਿੱਟੀ ਯੂਕਾ ਬੋਲਾਵਾ ਗੁਰਮਲ ਗੁਰਮਨ ਮੈਂ ਪ੍ਰਗਟਾਇਆ ਜਿਓ ਅੰਤ ਬਿਨੰਗਲ ਕਰਿਆ ਨਿੰਦਾਨਾ ਸੁਖ ਸਹਿਜ ਹਰ ਨਾਮ ਬਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜਿਓ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾ ਹੋਏ ਤੁਮਾਰੇ ਤੂੰ ਪ੍ਰੀਤਮ ਠਾਕਰ ਦੁਬਾਰੇ ਤੁਮਰੇ ਕਰ ਤੋ ਤੁਮੀ ਜਾਣਾ ਤੁਮ ਓਟ ਗੋਪਾਲਾ ਜਿਓ ਗੁਣ ਗਾਵਤ ਮਨ ਹਰਿਆ ਹੋਵੇ ਕਹਾ ਕਥਾ ਸੁਣ ਤੁਮਰ ਸਰਿਤ ਹੋਵੇ ਭੇਟ ਸੰਗ ਸਾਧ ਸੰਤਨ ਕੇ ਸਦਾ ਜਪੋ ਦਿਆਲਾ ਜਿਓ ਆਪ ਪ੍ਰਭ ਆਪਣਾ ਸਾਸ ਸਾਸ ਮਾਰੋ ਏ ਮਤ ਗੁਰ ਪ੍ਰਸਾਦ ਮਨ ਤਾਰੋ ਤੁਮਰੀ ਕਿਰਪਾ ਦੇ ਹੋਏ ਪ੍ਰਕਾਸ਼ ਸਾਰਵ ਮਾਇਆ ਪ੍ਰਤਪਾਲਾ ਜੀ ਸਤ ਸਤ ਸਤ ਪ੍ਰਭ ਸੋਏ ਸਦਾ ਸਦਾ ਸਾਧ ਆਪੇ ਹੋਏ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭੈ ਨਿਹਾਲਾ ਜੀ ਮਾਜ ਮਹੱਲਾ ਪੰਜਵਾਂ ਹੁਕਮ ਵਰਸਣ ਲਾਗੇ ਮੈਂ ਆਸ

ਜੀ ਜਾਂ ਸਾਵਤਰਾ ਪੈ ਜੀ ਆ ਸੱਚਾ ਸਾਹਿਬ ਸੱਚੇ ਨਾਇ ਗੁਰਪ੍ਰਸਾਦਿ ਦਿਆ ਤਿਆਈ ਜਨਮ ਜਨਮ ਕੇ ਜਨਮਨ ਕੇ ਕਰ ਪੈ ਕਾਢੇ ਮੋਹ ਬਿਨਸੇ ਰੋਗ ਸੰਧਾ ਪੈ ਜੀ ਆ ਸਾਹ ਸਾਸ ਨਾਮ ਸਮਾਏ ਮੇਰ ਸਿਮਰਤ ਨਾਮ ਕਢੇ ਸਫਾਏ ਪੂਰਨ ਆਸ ਕਰੀ ਖਿਨ ਪੇਤਰ ਹਰ ਹਰ ਹਰ ਗੁਣ ਜਾਪੇ ਜੀ ਅਮਾਜ ਮਹੱਲਾ ਪੰਜਵਾਂ ਆਉ ਸੱਜਣ ਸੰਤ ਮੀਰ ਪਿਆਰੇ ਮਿਲ ਗਾਵੋ ਗੁਣ ਅਗਮ ਪਾਰੇ ਗਾਵ ਸੁਣ ਸਭੇ ਹੀ ਮੁਗਦੇ ਜੋ ਤਿਆਈਏ ਜਿਨ ਹਰ ਕੀਏ ਜੀ ਜਨਮ ਜਨ ਕੇ ਕਿਲਵੇ ਜਾਵੇ ਮਨ ਚੰਦੇ ਸਹੀ ਫਲ ਪਵੇ ਸਿਮਰ ਸਾਹਿਬ ਸੋ ਸੱਚ ਸਵਾਮੀ ਇਜਕ ਸਭ ਸਹਿ ਦੇ ਜੀ ਨਾਮ ਜਪਤ ਸਰਬ ਸੁਖ ਪਾਈਏ ਸਭ ਪਾਉ ਬਿਨਸੇ ਹਰ ਹਰ ਤਿਆਈਏ ਜਿਨਸੇ ਵਿਆਸ ਹੋ ਪਾਰ ਗ੍ਰਾਮੀ ਕਾਜ ਸਗਰੇ ਥੀਏ ਜੀ ਆਏ ਪਿਆ ਤੇਰੀ ਸੁਣਾਈ ਜੋ ਭਾਵੇ ਤੋ ਲਹਿ ਮਿਲਾਈ ਕਰ ਕਿਰਪਾ ਪ੍ਰਭ ਦੇ ਲਾਵੋ ਸਜ ਨਾਨਕ ਅੰਮ੍ਰਿਤ ਪੀਏ ਜੀ ਮਾਜ ਮਹੱਲਾ ਪੰਜਵਾਂ ਪੈ ਕਿਰਪਾਲ ਗੁਸ ਗੋਬਿੰਦ ਗੁਸਾਈ ਮੇਘ ਵਰਸੇ ਸਵਨੀ ਤਾਈ ਜੀਨ ਦਿਆ ਸਦਾ ਕਿਰਪਾਲ ਅਠਾਣ ਪਈ ਕਰਤਾਰੇ ਜੀ ਆਪਣੇ ਜੀ ਜੰਤ ਬ੍ਰਤ ਪਾਰੇ ਜੋ ਬਾਲਕ ਮਾਤਾ ਸੰਭਾਰੀ ਦੁੱਖ ਭੰਜਨ ਸੁਖ ਸਾਗਰ ਸਵਾਮੀ ਦੇਤ ਸਗਲਾ ਹਰੇ ਜੀ ਜਲ ਤਲ ਪੂਰਿਆ ਮਿਰਵਾਨਾ ਸਾਧ ਬਲਿਹਾਰ ਜਾਏ ਕੁਰਬਾਨਾ ਰਹਿਣ ਦਿਵਸ ਤੇ ਸਦਾ ਧਿਆਈ ਜਿਨ ਖਿਨ ਮੈਂ ਸਗਲੇ ਵਾਰੇ ਜੀ ਰੱਖ ਲਈਏ ਸਗਲੇ ਬ੍ਰਤ ਪ੍ਰਭ ਪ੍ਰਾਪੇ ਪੁੱਤਰ ਗਏ ਸਾ ਸੁਖ ਤਾਪੇ ਨਾਮ ਜਪਤ ਮਨ ਤਨ ਹਰਿਆਵਰ ਪ੍ਰਭ ਨਾਨਕ ਨਰ ਹਰਿਆਰੇ ਜੀ ਮਾਜ ਮਹੱਲਾ ਪੰਜਵਾਂ ਕਿਤੇ ਨਾਮ ਜਪੀਏ ਪ੍ਰਭਿਆਰੇ ਤੇ ਅਸਤਰ ਸੋਚ ਵਾਰੇ ਜਿਤੇ ਨਾਮ ਨਾ ਜਪੀਏ ਮੇਰੇ ਗੋਬਿੰਦ ਸਹੀ ਨਗਰਿਓ ਝਾੜੀ ਜੀ ਰੁਕੇ ਸੁਖੇ ਖਾਏ ਹਰ ਰੁਕੇ ਸੁਖੇ ਖਾਏ ਸੰਭਾਲੇ ਹਰ ਅੰਤਰ ਬਾਹਰ ਲਿਆਲੇ ਖਾਏ ਖਾਏ ਕਰੇ ਵਧ ਪਹਿਲੀ ਜਾਣ ਵੀ ਸੁਖੀ ਵਾੜੀ ਜੀ ਸੰਤ ਸੇ ਦੇ ਰੰਗ ਲਾਏ ਸਾਖਤ ਰੰਗ ਸਾਧ ਸੰਗ ਬਕਰਮ ਗਵਾਏ ਦੁਰਲਭ ਦੇ ਸੋਏ ਅਗਿਆਨੀ ਜੜ ਆਪਣੇ ਆਪ ਪਾੜੀ ਜੀ ਤੇਰੇ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਅਸਰਨ ਅਸਾੜੀ ਜੀ ਮਾਜ ਮਹੱਲਾ ਪੰਜਵਾਂ ਚਰਨ ਠਾਕਰ ਕਰੇ ਸਮਾਏ ਕਾਲ ਕਲੇ ਸਭ ਜ਼ੋਰ ਮੋਰ ਪ੍ਰਾਣੇ ਸਾਧ ਸੋ ਸਹਿਜ ਤੁਨ ਉਪਜੇ ਸਾਧੂ ਸੰਗ ਨਿਵਾਸ ਜਿਉ ਲਾਗੇ ਪ੍ਰੇਤ ਨ ਟੁੱਟੇ ਮੁੱਲੇ ਹਰ ਅੰਤਰ ਵਾਰ ਸਰਿਆ ਪਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾ ਕਾਟੇ ਚਮਕੀ ਫਾਸਾ ਜਿਉ ਅੰਮ੍ਰਿਤ ਵਰਸੇ ਅਨੰਦ ਬਾਣੀ ਮੰਤਨ ਅੰਦਰ ਸਾਸ ਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤ ਗੁਰ ਕੀ ਅਦਲਾਸਾ ਜਿਉ ਜਿਸ ਕਾ ਸਾ ਤਿੰਨ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗਤ ਮਿਲਾਇਆ ਆਵਣ ਜਾ ਰਹੇ ਵੱਡ ਭਾਗੀ ਨਾਨਕ ਪੂਰਨ ਆਸਾ ਜਿਉ ਮਾਜ ਮਹੱਲਾ ਪੰਜਵਾਂ ਮੈਂ ਪਾਇਆ ਪਰਮੇਸ਼ੁਰ ਪਾਇਆ ਜੀ ਜਨ ਸਾ ਸੁਖੀ ਵਸਾਇਆ ਗਹਿ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੇ ਜੀ ਜਿਸ ਕੇ ਸੇ ਤਿੰਨ ਹੀ ਪ੍ਰਤਪਾਲੇ ਪਾਰ ਪਰਮ ਪ੍ਰਭ ਰਖਵਾਲੇ ਸੁਣੀ ਬੇਨਾ ਬੇਨਤੀ ਠਾਕਰ ਮੇਰੇ ਪੂਰਨ ਹੋਈ ਕਾਲੀ ਜੀ ਸਾਰ ਵਜਿਆ ਕੋ ਦੇ ਬਨਾਰਾ ਗੁਰਪ੍ਰਸਾਦਿ ਨਿਹਾਰਾ ਜਲ ਤਲ ਮਹਿਆ ਸਭ ਤਪਤਾਣੇ ਸਾਧੂ ਚਰਨ ਸੰਭਾਲੇ ਜੀ ਮਨ ਤੇ ਮਨ ਕੇ ਚੁੱਪ ਜਾ ਬਨਾਰਾ ਸਦਾ ਜਾਏ ਬਨਾਰਾ ਨਾਨਕ ਦਾਨ ਕਿਹਾ ਦੁੱਖ ਭੰਜਨ ਰਤੇ ਰੰਗ ਸਰਸਾਲੇ ਜੀ ਮਾਜ ਮਹੱਲਾ ਪੰਜਵਾਂ ਤਨ ਮਨ ਤੇਰਾ ਧਨ ਵੀ ਤੇਰਾ ਤੂੰ ਠਾਕਰ ਸਵਾਮੀ ਪ੍ਰਭ ਮੇਰਾ ਜਿਉ ਪਿੰਡ ਸਾਰਾ ਤੁਮਾਰੇ ਤੇਰਾ ਜੋਰ ਗੋਪਾਲਾ ਜੀ ਸਦਾ ਸਦਾ ਤੂੰ ਹੈ ਸੋਦਾਈ ਨਿਵਲ ਲਾਗਾ ਤੇਰੇ ਪਾਈ ਕਾਰ ਘੁਮਾਵਾ ਜੇ ਤੁਦ ਪਾਵਾ ਤਾਂ ਜਾ ਤੂੰ ਦੇ ਸੁਖ ਦਿਹਾਲਾ ਜੀ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਕਹੇ ਸੋਈ ਸੁਖ ਸਹਿਣਾ ਜਿੱਤੇ ਰੱਖੇ ਵੈ ਕੁੰਡ ਤਾਈ ਤੂੰ ਸਭਨਾ ਜੇਕੇ ਪ੍ਰਤਪਾਲਾ ਜੀ ਸਿਮਰ ਸਿਮਰ ਨਾਨਕ ਸੁ ਪਾਇਆ ਹੜ ਪੈ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀ ਮਾਜ ਮਹੱਲਾ ਪੰਜਵਾਂ

ਰਾਏ ਆਪਣਾ ਨਾਉ ਆਪ ਜਪਾਏ ਗੁਰ ਬਹੁਤ ਪਾਇਆ ਕਿਰਪਾ ਤੇ ਨਾਨਕ ਤੁਰ ਪੁਸੰਜੋ ਕਾ ਜਿਉ ਮਾਜ ਮਹੱਲਾ ਪੰਜਵਾਂ ਸੋਏ ਕਰਨਾ ਜੇ ਆਪਿਕ ਆਪ ਕਰਾਏ ਦਿੱਤੇ ਰੱਖੇ ਜਾਂ ਭਲੇ ਜਾਏ ਸੋਏ ਸਿਆਣਾ ਸੁਪਤਵੰਤਾ ਹੁਕਮ ਲਗੇ ਜੇ ਮਿਠਾ ਜਿਉ ਸਭ ਰੋਏ ਕਥਾ ਗੇ ਜਿਸ ਲਾਏ ਲਏ ਸੋਚਣੀ ਲਾਗੇ ਊਦ ਕਮਲ ਜਿਸ ਹੋਏ ਪ੍ਰਕਾਸ਼ ਤਿੰਨ ਸਰਬ ਨਿਰੰਤਰ ਠੀਕ ਠਾ ਜਿਉ ਤੇਰੀ ਮਹਿਮਾ ਤੂੰ ਹੈ ਜਾਣ ਤੂੰ ਆਪਣਾ ਆਪ ਤੂੰ ਆਪ ਪਛਾਣੇ ਹੋਮ ਬਲਿਹਾਰੇ ਸੰਤ ਤੇਰੇ ਜਿਨ ਕਾਮ ਕ੍ਰੋਧ ਮੋਟੀ ਟਾਜੇ ਤੂੰ ਨਿਰਵੈਰ ਸੰਤ ਤੇਰੇ ਨਿਰਮਜੇ ਨੂੰ ਦੇਖੇ ਤੋ ਤੂੰ ਤ੍ਰਿਕਰਮ ਨਾਨਕ ਨਾਮ ਧਿਆਏ ਧਿਆਏ ਜੀਵੇ ਮਿਨਸਿਆ ਬ੍ਰਹਮ ਬਾਬ ਠੀਕ ਠਾਜੇ ਮਾਜ ਮਹਲ

ਸੱਚ ਨਾ ਭਾਵੇ ਦੁਬਦਾ ਵੱਧਦਾ ਆਵੇ ਜਾਵੇ ਲਿਖਿਆ ਲੇਖ ਨਾ ਮੇਤੇ ਕੋਈ ਗੁਰਮੁਖ ਮੁਕਤ ਕਰਾਮ ਨਿਆ ਪੜ੍ਹੇ ਪੈ ਜਾਤੋ ਨਾਹੀ ਝੂਠ ਵਿਛੁਨੇ ਰੋਹੇ ਤਾਹੀ ਅਵਗੁਣ ਮੁੱਠੀ ਮਹਿਲ ਨਾ ਪਾਏ ਅਵਗੁਣ ਗੁਣ ਬਖਸ਼ਾਮਣਿਆ ਪਹਿੜੇ ਜਨ ਜਾਤਾ ਪਿਆਰਾ ਗੁਰਮੁਖ ਬੂਝੇ ਤੱਤ ਵਿਚਾਰਾ ਆਵਾ ਜਾਣਾ ਠਾਕਰ ਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੂਝੇ

ਦਰਬਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨੰਦ ਸ਼ਬਦ ਵਜਾਮਣਿਆ ਸੱਚਾ ਸਾਹਿਬ ਸੱਚੀ ਨਾਏ ਗੁਰਪ੍ਰਸਾਦੀ ਮਨ ਵਸਾਈ ਆਂਦ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਚ

ਜਾਣੇ ਫਿਰ ਫਿਰ ਅਮ ਜਾਮਣਿਆ ਗੁਰ ਕੀ ਸੇਵਾ ਸਦਾ ਸੁਖ ਪਾਇਆ ਹਮੇ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਠਿਆਂਦਿਆਰਾ ਬਜਰ ਕਪਾਟ ਖੁਲਾਮਣਿਆ ਹਮੇ ਮਾਰ ਮਨ ਵਸਾਇਆ ਗੁਰਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮੰਤਨ ਨਿਰਮਲ ਨਿਰਮਲ ਨਾਮ ਤੇ ਆਮਣਿਆ ਜੀਵਨ ਮਰਨਾ ਸਭ ਤੁਦੇ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੇ ਤੋਲੇ

ਜੋ ਸੱਚ ਲਾਗੇ ਸੇ ਆਂਦਨ ਜਾਗੇ ਦਾ ਸੱਚੇ ਸੋਭਾ ਪਾਵਣਿਆ ਰਹਾਉ ਆਪੇ ਸੁਣੇ ਤੇ ਆਪੇ ਵੇਖੇ ਜਿਸ ਨੂੰ ਨਦਰ ਕਰੇ ਸੋਈ ਜਨ ਲਿਖੇ ਆਪੇ ਲਾਏ ਲਾਏ ਸੋ ਲਾਗੇ ਗੁਰਮੁਖ ਸੱਚ ਕੋ ਮਾਮਣਿਆ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮਿਟ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵੱਡ ਭਾਗੀ ਪੂਰੇ ਕਰਮ ਮਿਲਾਮਣਿਆ ਪਹਿੜੇ ਤਨ ਹੰਦਨ ਸੁੱਤੀ ਕੰਤ ਵਿਸੋਰੀ ਅਵਗਣ ਮੁੱਤੀ ਆਂਦਨ ਸਦਾ ਫਿਰੇ ਬਿਲਾਤੀ ਪਿਰ ਪਿਨ ਬੀਦ ਨੀਂਦ ਨਾ ਪਾਵਣਿਆ ਪਹਿੜੇ ਸੁਖਦਾਤਾ ਜਾਤਾ ਹੋਮੇ ਮਾਰਗੋ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੇ ਸੱਚ ਸਿੰਗਾਰ ਬਣਾਵਣਿਆ

ਜਿੱਥੇ ਲੇਖਾ ਮੰਗੇ ਤਿੱਥੇ ਛੁੱਟੇ ਸੱਚ ਕਮਾਏ, ਸਤਿਗੁਰ ਸੇਵੇ ਸੇ ਧਨਵੰਤੇ ਇੱਥੇ ਉੱਥੇ ਨਾਮ ਸਮਾਮਣਿਆ, ਭਾਏ ਭਾਏ ਸਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਘਰ ਪਾਏ, ਆਂਦੇ ਸਦਾ ਰਹੇ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ, ਸਭਨਾ ਪਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ।

ਜਿਤ ਸੁੱਤਾ ਸੋ ਜਗਾਏ ਗੁਰਮਤੀ ਗੁਰਮਤ ਸੋ ਜੀ ਪਾਵਣਿਆ ਅਭਿਉ ਪੀਏ ਸੋ ਪਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੇਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੇ ਲਾਏ ਲੱਖ ਚੁਰਾਸੀ ਰਿਜਕ ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਿਖਾਣੇ ਸੱਚ ਕਸਵੱਟੀ ਲਾਵਣੇ

ਤੁਦੇ ਸੇਵਿਤੇ ਤੇ ਸੇਵਿਤੇ ਤੁਦ ਸਲਾਹੀ ਆਪੇ ਮੇਲ ਲੈ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਦੇ ਜਿਹਾ ਤੇਰੀ ਨਦਰੀ ਸਿਜਦੇ ਅੰਧ ਸਾਰ ਸੰਭਾਲੇ ਹਰ ਰੱਖੇ ਗੁਰਮੁਖ ਸਹਿਜ ਸੁਮਾਵਣਿਆ ਤੁਦ ਜੇਵੜ ਮੈਂ ਹੋਰ ਨਾ ਕੋਈ ਤੁਦੇ ਆਪੇ ਸਿੱਜੀ ਆਪੇ ਗੋਈ ਤੂੰ ਆਪੇ ਹੀ ਭਾ ਤੂੰ ਆਪੇ ਹੀ ਕਰ ਭੰਨ ਸੁਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਾਬ ਘੱਟ ਆਪੇ ਭੁਗਨਹਾਰਾ ਲੱਖ ਵਰਤੇ ਅਗਮ ਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜ ਸੱਚ ਸਮਾਵਣਿਆ ਹੋ ਵਾਰੀ ਜੀ ਹੋ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਜੇ ਤਾਂ ਮਨ ਸੋ ਲੂਜੇ ਮਨਸਾ ਮਾਰ ਸਮਾਵਣਿਆ ਰਹਾਉ ਪੰਚ ਦੂਤ ਮੋਏ ਸੰਸਾਰਾ ਮਨਮੁਖ ਅੰਦੇ ਸੋਧਨ ਸਾਰਾ ਗੁਰਮੁਖ ਹੋਵੇ ਸੁ ਆਪਣਾ

ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਮਨ ਨਾਵੇ ਮਹਿਲ ਚੋ ਕਾਮਣਿਆ ਰਹਾਉ ਤੇਰਾ ਸੱਚੇ ਕਿੰਨੇ ਅੰਤ ਨ ਪਾਇਆ ਗੁਰਪ੍ਰਸਾਦ ਕਿੰਨੇ ਬਿਲੇ ਚਿੱਤ ਲਾਇਆ ਤੁਧ ਸਲਾਹੇ ਨਾ ਰਜਾ ਖਬੋ ਸੱਚੇ ਨਾਵੇ ਕੀ ਸੱਚੇ ਨਾਵੇ ਕੀ ਭੁੱਖ ਲਾਵਣਿਆ ਏਕੋ ਵੇਖਾ ਵਰਨਾ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਤਿਹਾ ਨੇ ਵਾਰੀ ਸਹਿਜੇ ਸੁਖ ਸਮਾਵਣਿਆ ਰਤਨ ਪਦਾਰਥ ਪੱਲਰ ਤੇ ਅਗੇ ਮਨਮੁਖ ਅੰਦਾ ਦੂਜੇ ਪਾਏ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁਖ ਨ ਭਾਵਣਿਆ ਆਪਣੀ ਕਿਰਪਾ ਕਰੇ।

ਸੰਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸੱਜੇ ਗਹਮਣਿਆ ਸਿਮਰ ਸਾਤਰ ਬੇਦ ਬਖਾਨੇ ਭਰਮੇ ਭੁੱਲਾ ਤਤ ਨ ਜਾਣੇ ਬਿਨ ਬਿਨ ਸਤਿਗੁਰ ਸੇਵੇ ਸੁਖ ਨ ਪਾਏ ਦੁਖੋ ਦੁਖ ਕਮਾਵਣਿਆ ਆਪ ਕਰੇ ਕਿਸੇ ਆਖੇ ਕੋਈ ਆਖਣ ਜਾਈਏ ਜੇ ਭੁੱਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗ

ਗੁਰ ਕਿਰਪਾ ਤੇ ਹਰ ਨਿਰਭਉ ਤੇ ਆਇਆ ਬਿਖ ਭਜਲ ਸ਼ਬਦ ਤਰਾਮਣਿਆ ਰਹਾਉ ਮਨਮੁਖ ਮੁਗਧ ਕਹੇ ਚਿਤਰਾਏ ਨਾਤਾ ਧੋਤਾ ਥਾਏ ਨ ਪਾਈ ਜਿਹਾ ਆਇਆ ਤਿਹਾ ਜਾਸੀ ਕਰ ਅਵਗਣ ਪੱਛੋ ਤਾਵਣਿਆ ਮਨਮੁਖ ਅੰਧੇ ਕਛੂ ਨ ਸੂਜੇ ਮਨ ਲਿਖਾਏ ਆਏ ਨਹੀਂ ਬੂਝੇ ਮਨਮੁਖ ਕਰਮ ਕਰੇ ਨਹੀਂ ਪਾਏ ਬਿਨਾਵੇ ਜਨਮ ਗੁਆਮਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਬਾਰੇ ਅੰਦਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮੰਤਨ ਮੋਹਿਆ ਸ਼ਬਦ ਸਬਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਹਰ ਜਿਸ ਅੰਦਰ ਰੰਗ ਸੋਈ ਗੁੰਜਾਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁਖ ਸਮਾਵੇ ਹਉਂ ਬਲਿਹਾਰੀ ਸਦਾ ਦਿਨ ਵਿੱਚੋਂ ਗੁਰਸੇਵਾ ਚਿੱਤ ਲਾਵਣਿਆ ਸੱਚਾ ਸੱਚੋ ਸੱਚ ਪਤੀਜੇ ਗੁਰਪ੍ਰਸਾਦੀ ਅੰਤਰ ਪੀਜੇ ਬੈ ਸੁਥਾਨ ਹਰ ਗੁਣ ਗਾਵੇ

ਤੀਜਾ ਸਤਿਗੁਰ ਸੇਵੇ ਵੱਡੀ ਵਡਿਆਏ ਹਰ ਜੀ ਆ ਚਿੰਤ ਵਸੇ ਮਨ ਆਏ ਹਰ ਜੀ ਓ ਸਫਲਿਓ ਬਿਰਖਾ ਅੰਮ੍ਰਿਤ ਜਨ ਪੀਤਾ ਤਿਸ ਤਿਖਾ ਤਿਲ ਹਾਮਣਿਆ ਓ ਵਾਰੀ ਜੀ ਓ ਵਾਰੀ ਸਤਸੰਗਤ ਮੇਲ ਮਿਲਾਵਣਿਆ ਹਰ ਸਤਸੰਗਤ ਆਪੇ ਮੇਲੇ ਗੁਰ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਓ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਨਾਮ ਮਨ ਵਸਾਇਆ

ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਕਿੰਨ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਗੁਣ ਗੁਣ ਗਾ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਆਪ ਹੰਗਾਏ ਤਾਂ ਸਭ ਕਿਛ ਪਾਏ ਗੁਰ ਸ਼ਬਦੀ ਸੱਚੀ ਲਿਵਲਾਏ ਸੱਚ ਬੰਜ ਸੱਚ ਸੰਘਰੇ ਸੱਚ ਵਪਾਰ ਕਰਾਵਣਿਆ ਹਾਂ ਵਾਰੀ ਜਿਉ ਵਾਰੀ ਹਰ ਗੁਣ ਅੰਦਨ ਕਾਮਣਿਆ ਹਾਂ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦਿਵਾਵਣਿਆ ਰਹਾਉ ਵੇਲਾ ਭਗਤ ਸਭ ਸੋਹਾਇਆ ਜਿੱਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵਾ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁੱਠੇ ਪਾਇਆ ਭਾਉ ਭੋਜਨ ਸਤਿਗੁਰ ਤੁੱਠੇ ਪਾਏ ਅੰਨ ਰਸ ਚੁੱਕੇ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇ

ਅੰਧਨ ਹਰ ਸੋ ਲਾਹੇ ਸੱਚਾ ਨਿਰਮ ਨਾਮ ਬਜਾਮਣਿਆ ਮਨਮੁਖ ਖੋਟੀ ਰਾਸ ਖੋਟਬ ਸਾਰਾ ਮਨਾ ਖੋਟੀ ਰਾਸ ਖੋਟਪ ਸਾਰਾ ਕੂੜ ਕਮਾਮ ਦੁੱਖ ਲਾਗੇ ਭਾਰਾ ਭਰਮੇ ਭੁੱਲੇ ਫਿਰਨ ਦਿਨ ਰਾਤੀ ਮੈਂ ਜਨਮੇ ਜਨਮ ਗਵਾਮਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਕੇ ਸ਼ਬਦ ਅਧਾਰਾ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁੱਖ ਸਾਮ ਘਰ ਜਾਨਣਿਆ ਅੱਜ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਆਵੇ ਸਭ ਭਰਮ ਪੁਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ

ਵਾਹਿਗੁਰੂ ਹੈ ਅੰਤ ਗੁਬਾਰ ਅਗਿਆਨੀ ਅੰਧਾ ਅੰਧ ਅੰਧਾਰਾ ਵਿਸ਼ਟਾ ਕੇ ਕੀੜੇ ਵਿਸ਼ਟਾ ਕੋ ਮਾਵਿ ਵਿਸ਼ ਵਿਸ਼ਟਾ ਮੈਂ ਪਚਾਮਣਿਆ।

ਸੁਣ ਗੋਬਿੰਦ ਗੁਣ ਗਾ ਬਣਿਆ ਮਨ ਰਚੇ ਭਗਤ ਲੜਾਏ ਗੁਰ ਕੇ ਸ਼ਬਦ ਮਨੇ ਮਨ ਮਿਲਾਏ ਸਾਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦ ਨਿਰਤ ਕਰਾ ਬਣਿਆ ਉੱਚੇ ਕੁਕਾ ਤਨੇ ਪਛਾੜੇ ਮਾਇਆ ਮੋਹ ਜੋਇਆ ਜਮ ਜਾਲੇ ਮਾਇਆ ਮੋਹੇ ਮਨੇ ਨਿਚਾਏ ਅੰਤਰ ਕੌਰ ਦੁੱਖ ਪਾ ਬਣਿਆ ਗੁਰਮੁਖ ਪਾਤ ਜਾਇ ਆਪ ਕਰਾਏ ਮੰਤਨ ਰਾਤਾ ਸਹਿ ਸੁਭਾਏ ਬਾਣੀ ਵਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਇ ਪਾਵਣਿਆ ਬਹੁਤਾਲ ਪੂਰੇ ਵੱਜ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਫਿਰ ਵਰਬ ਨਾਚੇ ਦੂਜੇ ਪਾਇ ਦੁੱਖ ਪਾਵਣਿਆ ਇਸ ਅੰਤਰ ਪ੍ਰੀਤ ਲੱਗੇ ਸੁਮੁਖਤਾ ਇੰਦਰ ਵਾ ਇੰਦਰੀ ਵਾਸ ਸਚ ਸੰਜਮ ਜੋਤਾ ਗੁਰ ਕੇ ਸ਼ਬਦ ਸਦਾ ਹਰ ਧਿਆਏ ਆਪਾਤ ਹਰ ਪਾਵਣਿਆ ਗੁਰਮੁਖ ਭਗਤ ਜੋਗ ਚਾਰੇ ਹੋਏ ਹੋਰ ਭਗਤ ਹੋਰ ਭਗਤ ਨਾ ਪਾਵੇ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਰਨੀ ਚਿਤ ਲਾਵਣਿਆ ਮਾਜ ਮਹਲਾ ਤੀਜਾ ਸੱਚਾ ਸੇਵੀ ਸਸ ਲਈ ਸੱਚੇ ਨਾਏ ਦੁੱਖ ਮਿਲ ਨਾਏ ਸੁਖ ਦਾਤਾ ਸੇਵੈ ਸੁਖ ਪਾਵੇ ਗੁਰਮਤ ਮਨ ਵਸਾ ਬਣਿਆ ਹੋ ਵਾਰੀ ਜੋ ਵਾਰੀ ਸੁਖ ਸਹਿ ਸਮਾਧ ਲਗਾ ਬਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋ ਸੁਭਾਗ ਸੁਰਤ ਸੁਹਾ ਬਣਿਆ ਰਹੋ ਸਭ ਕੋ ਤੇਰਾ ਭਗਤ ਕਰਾਏ ਸਹੀ ਭਗਤ ਰੇ ਮਨ ਪਾਏ ਸਚ ਬਾਣੀ ਦੂਜੇ ਸਲਾਹੇ ਰੰਗ ਤਰੰਗ ਰਾਤੇ ਭਗਤ ਕਰਾ ਬਣਿਆ ਸਭ ਸੱਚੇ ਜੇ ਹਰ ਜੋ ਤੇ ਜੋ ਤੇਰਾ ਗੁਰਮੁਖ ਮਿਲੇ ਤਾਂ ਚੁੱਕੇ ਫੇਰਾ ਜਾਂ ਦੁੱਧ ਭਾਵੇ ਤਾਂ ਨਾ ਰਜਾਵੇ ਤੂੰ ਆਪ ਨਾਉ ਜਵਾ ਬਣਿਆ ਗੁਰਮਤਿ ਮਾਂ ਹਰ ਮਨ ਵਸਾਇਆ ਹਰ ਕ ਸੋਗ ਸਾ ਮੋਜ ਗਵਾਇਆ ਇੱਕ ਸਿਓ ਲਿਵ ਲਾਗੇ ਸਦੀ ਹਰ ਨਾਮ ਮਨ ਵਸਾ ਬਣਿਆ ਭਗਤ ਰੰਗ ਰਾਤੇ ਸਦਾ ਤੇਰੇ ਜਾਏ ਨੋ ਨਿਰ ਨਾਮ ਵਸਿਆ ਮਨ ਆਏ ਪੂਰੇ ਭਗਤ ਸਤਿਗੁਰ ਪਾਇਆ ਸਭ ਦੇ ਮੇਲ ਮਿਲਾ ਬਣਿਆ ਤੂੰ ਦਿਆ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਰਤੇ ਸੁਖਵਾ ਬਣਿਆ ਸਦਾ ਸਦਾ ਸਾਚੇ ਸੁਲਾਈ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਹਿ ਸਮਾਏ ਮਨ ਮਨੀਏ ਮਨੇ ਮਰਾ ਬਣਿਆ ਗੁਰਮੁਖੋ ਵੇ ਸੋ ਸਲਾਹੇ ਸਾਚੇ ਠਾਕਰ ਵੀ ਪਰਵਾਏ ਨਾਨਕ ਨਾਮ ਵਸੇ ਮਨ ਅੰਤਰ ਗੁਰ ਸਭ ਦੀ ਹਰ ਮਿਲਾ ਬਣਿਆ ਮਜ ਮਹਲਾ ਤੀਜਾ ਤੇਰੇ ਪਾਸ ਹੋਏ ਸੱਚੇ ਦਰਬਾਰੇ ਗੁਰ ਕੇ ਸਾਬਦ

ਮਾਰ ਜੋ ਸੱਚਾ ਸੋ ਉਚੋ ਉਚਾ ਹੋਮੇ ਮਾਰ ਮਿਲਾ ਬਣਿਆ ਰਹੋ। ਹਰ ਜੋ ਸਾਚਾ ਸਾਚੀ ਨਾਹੀਂ ਗੁਰ ਪ੍ਰਸਾਦੀ ਕਿਸੇ ਬਜਾਈ ਗੁਰਸ਼ਬਦ ਗੁਰਸ਼ਬਦ ਮਿਲੇ।

ਆਤਮ ਰਾਮ ਪ੍ਰਕਾਸ਼ ਗੁਰ ਤੇ ਹੋਵੇ ਹੋਮੇ ਮੈਂ ਲਗੀ ਗੁਰ ਸਭ ਜੀਤ ਹੋਵੇ ਮਨ ਨਿਰਮਲ ਅਨ ਦਿਨ ਪਾਤੀ ਰਾਤਾ ਭਗਤ ਕਰ ਹਰ ਪਾਵਣਿਆ ਹੋ ਵਾਰੀ ਜੋ ਵਾਰੀ ਆ ਭਗਤ ਕਰਨ ਆਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕੋ ਹਕੋ ਸਦ ਨਮਸਕਾਰ ਕੀਜੇ।

ਤਾਵਤ ਰੱਖ ਠਾਕਰਾਏ ਪਰ ਪ੍ਰਸਾਦੀ ਭਰਮ ਪਤਵਾਏ ਸਤਿਗੁਰੇ ਆਪੇ ਮੇਰ ਮਿਲਾਏ ਮਿਲ ਪੇ ਤੁਮ ਸੁਖ ਪਾਵਣਿਆ ਇੱਕ ਕੁੜ ਲਾਗੇ ਕੂੜੇ ਬਲਵਾਏ ਦੂਜੇ ਪਾਏ ਵਿਰਥਾ ਜਨਮ ਗੁਆਏ ਆਪ ਡੁਬੇ ਸਗਲੇ ਕੁਲ ਡੋਬੇ ਕੂੜ ਭੋਲ ਵਿਖ ਖਾਵਣਿਆ ਇਹ ਤਨ ਮੈਂ ਮਨ ਕੋ ਗੁਰਮੁਖ ਵਿੱਚ ਪਾਏ ਭਗ ਸਿਹੋ ਮੈਂ ਸੋਕੇ ਸਿੱਧ ਸਾਧਕ ਮੋਹਨ ਧਾਰੀ ਰਹੇ ਲਿਵ ਲਾਈ ਤਿੰਨ ਹੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਦਾ ਸੋਏ ਹੋਰ ਕਰੇ ਕਿਤੇ ਕਿਆ ਹੋਏ ਨਾਨਕ ਜਿਸ ਨਾਮ ਦੇਵੇ ਸੋ ਦੇਵੇ ਨਾਮ ਮਨ ਵਸਾਵਣਿਆ ਮਾਜ ਮਹਲਾ ਦੀ ਜਾ ਇਸ ਗੁਫਾ ਮੈਂ

ਰਸ ਮੇਟਾ ਗੁਰਮਤੇ ਅੰਮ੍ਰਿਤ ਵਿਆਵਣਿਆ ਰਹਾਉ। ਹੋਮੇ ਮਾਰ ਵਜਰ ਕਵਲ ਖੁਲਾਇਆ, ਨਾਮ ਮੁੱਲ ਗੁਰਬਰ ਸਾਧੀ ਪਾਇਆ, ਬਿਨ ਸਭ ਦੇ ਨਾਮ ਨਾ ਪਾਵੇ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰਮ ਗਿਆਨ ਅੰਜਨ ਸਚ ਨੇਤਰੀ ਪਾਇਆ, ਅੰਦਰ ਚਾਨਣ ਗਿਆਨ ਦੇਹ ਗਵਾਇਆ, ਜੋਤੀ ਜੋਤ ਮਿਲ ਮਨ ਮਾਨਿਆ, ਹਰਦਰ ਸੋਭਾ ਪਾਵਣਿਆ। ਸਿਰ

ਮੇਰੇ ਘਰ ਬਾਦ ਸਾਹਿਬ ਆਏ ਉੱਥੇ ਆਨਾ ਦਸਾਂ ਵਧ ਵਜੇ ਦਿਨ ਰਾਤੀ ਗੁਰਮਤਿ ਸਾਹਿਬ ਸਮਾਵਣਿਆ ਮਿਣ ਸਾਹਿਬ ਦੇ ਅੰਤਰਿਆਂ ਦੇ ਰਾਨਾ ਬਾਤ ਰਹੇ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੇ ਹੋਰ ਦਰ ਖੁੱਲ੍ਹੇ ਹੁਣ ਨਹੀਂ ਖੁੱਲ੍ਹੇ ਨਾਹੀਂ ਗੁਰ ਪੂਰੇ ਭਾਗ ਮਿਲਾਵਣਿਆ ਉਸ ਪ੍ਰਗਟ ਸਾਹਿਬ ਸਭਨੀ ਤਾਈ ਗੁਰਪ੍ਰਸਾਦੀ ਮਿਲ ਸੋਜੀ ਭਾਈ ਨਾਨਕ ਨਾਮ ਸਲਾਹ ਸਦਾ ਦੋ ਗੁਰਮੁਖ ਮਨ ਵਸਾ ਬਣਿਆ ਮਾਜ ਮਹਲਾ ਦੀ ਜਾ ਗੁਰੂ ਗੁਰਮੁਖ ਮਿਲੇ ਮਲਾਏ ਆਪੇ ਕਾਲ ਨਾ ਜੋਹੇ ਦੁੱਖ ਨਾ ਸੰਤਾਪੇ ਹੋ ਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸਭ ਸੁਹਾ ਬਣਿਆ ਹੋ ਵਾਰੀ ਜੋ ਵਾਰੀ ਹਰ ਹਰ ਨਾਮ ਸੁਹਾ ਬਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇ ਤੇਜ ਤਲਾ ਬਣਿਆ ਰਾਹ ਗੁਰਮੁਖ ਜੀਵੇ ਮਰੇ ਪ੍ਰਵਾਨ ਹਾਰ ਜਾਂਦੀ ਜੇ ਸ਼ਬਦ ਪਛਾਣ ਗੁਰਮੁਖ ਮਰੇ ਨ ਕਾਲ ਨਕਾਏ ਗੁਰਮੁਖ ਸਾਚ ਸਮਾ ਬਣਿਆ ਗੁਰਮੁਖ ਹਾਰ ਧਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗੁਆਏ ਆਪ ਧਰੇ ਕੁਲ ਸਗਲੇ ਤਾਰੇ ਗੁਰਮੁਖ ਜਨ ਸਵਾਰਣਿਆ ਗੁਰਮੁਖ ਦੁੱਖ ਕਦੇ ਨ ਲੱਗੇ ਸਰੀਰ ਗੁਰਮੁਖ ਹਉ ਮੈਂ ਜੋ ਕੇ ਫਿਰ ਗੁਰਮੁਖ ਮਨ ਨਿਰਮਲ ਫਿਰ ਮੈਂ ਨ ਲਾਗੇ ਗੁਰਮੁਖ ਸਹਿਜ ਸਮਾ ਬਣਿਆ ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸਬਦ ਕਰਾਵਣਿਆ ਗੁਰਮੁਖ ਆਂਦਨ ਸਬਦੇ ਰਾਜਾ ਗੁਰਮੁਖ ਜੋਗ ਚਾਰੇ ਹੈ ਜਾ ਤਾਂ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸਬਦੇ ਭਗਤ ਕਰਾਵਣਿਆ ਬਾਜੂ ਰਹਿ ਆਂਦਨ ਦੇ ਰਾਜਾ ਮਕਾਲ ਡਗਰੇ ਕਰੇ ਪੁਕਾਰਾ ਆਂਦਨ ਜੋਗੀ ਬੇਟਾਗੇ ਕੀੜੇ ਬੇਟਾ ਮੈਂ ਦੁੱਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਦੇ ਬੁੱਢਾ ਆਏ ਬੁੱਢਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰਤੇ ਪਾਵਣਿਆ ਮਾਜ ਮਹਲਾ ਦੀ ਜਾ ਹੇਗਾ ਜੋਤ ਜੋਤ ਸਰੀਰਾ ਸਭ ਦੁਖਾਏ ਸਤਿਗੁਰ ਪੂਰਾ ਆਪੇ ਫਰਕੇ ਤੋ ਕਟਿਆ।

ਸੁੱਖ ਸੁੱਖ ਦੇਵੇ ਕਰਤੇ ਗੁਰਮੁਖ ਹਰ ਦਿਖਾਵਣਿਆ ਆਪੇ ਕਰਦਾ ਕਰੇ ਕਰਾਏ ਆਪੇ ਸਤਿਗੁਰੂ ਮਨ ਵਸਾਏ ਸਭ ਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ।

ਬੁਨ ਦੋਏ ਨਾਹੀਂ ਦੋਏ ਮਿਲ ਗਏ ਸਿੱਠ ਪਏ ਦੋਏ ਮਾਰ ਜਾਏ ਇਕਤ ਕਰਿਆ ਨੇ ਗੁਰਮਤ ਸਹਿਜ ਸਮਾਪਣਿਆ ਕਰੀ ਮੈਂ ਦੂਜੇ ਪਾਏ ਨੇਰਾ ਚਾਨਣ ਹੋਵੇ ਛੋੜੇ ਹੋਮ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾ ਤਾਂ ਦੇ ਨਾਮ ਤੇ ਆਵਣਿਆ ਅੰਤਰ ਜੋਰ ਪ੍ਰਗਟ ਪਸਾਰਾ ਗੁਰਸਾਗੀ ਮਿਟਿਆ ਦਿਆ ਕਮਲ ਪ੍ਰਗਟ ਕਮਲ ਵਿਕਾਸ ਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੇ ਵਪਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣਜੇ ਸਦਬ ਪਾਰੀ ਲਾ ਨਾਮ ਸਦ ਪਾਵਣਿਆ ਆਪੇ ਬਾਤ ਰੱਖੇ ਆਪੇ ਰੇਖੇ ਗੁਰਮੁਖ ਬਣਜੇ ਕੋਈ ਨ ਲੇ ਗੋ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹਲਾ ਤੀਜਾ ਆਪੇ ਮੇਲੇ ਵਸੇਵ ਕਰਾਏ ਗੁਰ ਕੇ ਸ਼ਬਦ ਪਉ ਦੁਜਵਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹੋ ਵਾਰੀ ਜੋ ਵਾਰੀ ਸਾ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸੱਚਾ ਹੈ ਨਿਰਮਲ ਗੁਰਸਬਦੀ ਮਨ ਵਸਾਵਣਿਆ ਰਹੋ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰ ਜਤ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਨ ਸੁਆਇਆ ਪੂਰੇ ਗੁਰ ਹਮੇ ਪਨ ਚੁਕਾਇਆ ਆਂਦੇ ਨਾਮ ਸਲਾਹੇ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸਭ ਦੇ ਗੁਹਾ ਵਿਚਾਰੇ ਨਾਮ ਨਿਰੰਜਨ ਆਂਤਰ ਵਸੇ ਮੁਰਾਰੇ ਹਰ ਗੁਣ ਗਾਵੇ ਸਬਦ ਸੁਹਾਵੇ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾ ਤੇ ਦੂਜੇ ਪਾਏ ਕਰ ਲਾਗੇ ਨਵ ਭੁੱਲੇ ਦੇਸ ਜਾਏ ਕੜੀ ਮੋਹਤ ਕਾਲੇ ਕਾਲੇ ਵਿਰਤੀਏ ਮਾਸਾ ਢੋਲ ਢੋਲ ਕਢਾਵਣਿਆ ਵਿਵੇਕੜੇ ਪਿਰ ਜੇਤੇ ਨਾਹੀਂ ਦੂਜੇ ਮੁਟੇ ਰੋਵੇ ਤਾਈ ਕਰੀ ਖਰੀ ਕਰੂਪ ਕਰੂਪ ਕੋ ਕਲਖਣੇ ਸੁਪਨੇ ਪਿਰ ਨਾ ਪਾਵਣਿਆ ਕਈ ਕੜੇ

ਅਮਨ ਵਸਾਈ ਨਾਨਕ ਨਾਮ ਮਿਲੇ ਵਡਿਆਈ ਆਂਦੇ ਨਾ ਸਦਾ ਗੁਣ ਗਾਵਣਿਆ ਮਾਜ ਮਹਲਾ ਦੀ ਜਾ ਉਤਮ ਜਨ ਸੁਦਾ ਨੈ ਵਸ ਸਤਿਗੁਰ ਸੇਵੇ ਕਰਮ ਉਦਸ ਹਰ ਰੰਗ ਰਵੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਹੋ ਵਾਰੀ ਜੋ ਵਾਰੀ ਪਰਮੁੜ ਪੜ ਬੁਝ ਮਨ ਵਸਾ ਬਣਿਆ ਗੁਰਮੁਖ ਪੜੇ ਹਰ ਨਾਮ ਸਮ ਸਲਾਹੇ ਤਰ ਸੱਚੇ ਸੋਭਾ ਪਾਵਣਿਆ ਰਹੋ ਅਲਖੇ ਪਿਓ ਹਰ ਅਸਮਾਈ ਉਪਾਏ ਨ ਕਦੇ ਪਾਇਆ ਜਾਈ ਕਿਰਪਾ ਕਰੇ ਤਾਂ ਸਤਿਗੁਰ ਪੇੜੇ ਨਲੀ ਮੇਲ ਮਿਲਾ ਬਣਿਆ ਦੂਜੇ ਪਾਏ ਪੜੇ ਨੀ ਬੂਜੇ ਤ੍ਰਿਵਧ ਮਾਇਆ ਕਾਰਨ ਦੂਜੇ ਤ੍ਰਿਵਧ ਬੰਧਨ ਦੂਟੇ ਗੁਰਸਬਦੀ ਗੁਰਸਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ

ਉਪਜੇ ਪਚੇ ਹਰ ਬੂਜੇ ਨਾਹੀਂ ਆਂਦੇ ਦੂਜੇ ਭਾਏ ਫਿਰਾਈ ਮਨਮੁਖ ਜਨਮ ਗਿਆ ਫਿਰ ਤਾਂ ਅੰਤ ਗਿਆ ਪਛਤਾਵਣਿਆ ਫਿਰ ਪਰਦੇਸ

ਮੈਂ ਮਨਮੁਖ ਸਦਾ ਬਗ ਮੈਲਾ ਹੋਮੇ ਮਲ ਲਾਈ ਗੁਰਮੁਖ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹੋਮੇ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆ ਅੰਧਿਆਰਾ ਘੱਟ ਚਾਨਣ ਆਪ ਪਛਾਨਣ ਆਪ ਪਾਏ ਤੇ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲੇਖੈ

ਮਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰਪੂਰੇ ਨਾਮ ਧਿਆਵਣਿਆ ਕਈ ਅੜੇ ਧਨ ਪਰਮ ਭੁਲਾਈ ਦੂਜੇ ਲਾਗੇ ਫਿਰ ਸਵੱਛੋ ਤਾਣੀ ਹਾਲਤ ਪਲਤ ਦੋਵੇ ਗਵਾਏ ਸੁਪਨੇ ਸੁੱਖ ਨ ਪਾਵਣਿਆ ਪਈ ਅੜੇ ਤਨ ਕੰਧ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਫਿਰ ਗਏ ਸਹਿਜ ਰਹੇ ਰੰਗ ਰਾਤੀ ਸ਼ਬਦ ਸਿੰਗਾਰ ਬਿਮਣਾ ਬਣਾ ਬਣਿਆ ਸਫਲ ਜਨਮ ਜਨਾ ਸਤਿਗੁਰ ਪਾਇਆ ਦੂਜੇ ਭਾਉ ਗੁਰ ਸ਼ਬਦ ਚਲਾਇਆ ਏਕੋ ਰਵ ਰਿਹਾ ਘਟ ਅੰਤਰ

ਮੈਂ ਬਹੁਤ ਦੁੱਖ ਭਾਵਣਿਆ। ਜੈ ਸਿਸ਼ਟ ਸਾਜੀ ਸੋਈ ਜਾਣੈ, ਆਪੇ ਮਿਲੈ ਸ਼ਬਦ ਪਛਾਣੈ, ਨਾਨਕ ਨਾ ਮਿਲਿਆ ਤਾਂ ਤਿੰਨ ਜਨ ਕੋ ਜਿਨ, ਧੁਰ ਮਸਤਕ ਲਿਖ ਲਿਖਾ ਬਣਿਆ। ਮਾਜ ਮਹੱਲਾ ਚੌਥਾ। ਆਦ ਪੁਰਖ ਪਰੰਪਰਿਆ ਪੇ ਆਪੇ ਥਾ ਪੇ ਥਾ ਪਿਉ ਥਾ ਪੇ, ਸਮੇਂ ਵਰਤੇ ਕੋ ਸੋਈ, ਗੁਰਮੁਖ ਸੋਭਾ ਪਾਵਣਿਆ। ਹੋਂ ਵਾਰੀ ਜੀਉ ਵਾਰੀ, ਨਿਰੰਕਾਰੀ ਨਾਮ ਧਿਆਵਣਿਆ। ਤਿਸ ਰੂਪ ਨਾ ਰੇਖਿਆ ਘੱਟ ਘੱਟ ਦੇਖਿਆ, ਗੁਰਮੁਖਾ ਲੱਖ ਲਖਾਵਣਿਆ ਰਹਾਓ। ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਵਰਨਾ ਕੋਈ।

ਬਣਿਆ ਆਗਮਾ ਗੋਚਰ ਮਿਤ ਨਹੀਂ ਪਾਈ ਆਪਣੇ ਆਪਣੀ ਕਿਰਪਾ ਕਰੇ ਤੂੰ ਲਹਿ ਮਿਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਗੁਰ ਨਾਮ ਸਲਾਈ ਸੱਚੇ ਭਾਵੈ

ਫੇਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਕਰ ਪਹਿਲਾ

ਗੁਰ ਕੈ ਸ਼ਬਦ ਲਿਖਾਵਣਿਆ ਹੋਂ ਵਾਰੀ ਜੀਓ ਵਾਰੀ ਕੱਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚਾ ਅਵਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਓ ਸਾਧਕ ਸਿੱਧ ਜਿਸੈ ਕੋ ਫਿਰਦੇ ਬ੍ਰਹਮੇਂਦਰ ਤਿਆਵਣ ਹਿਰਦੇ ਕੋਟ ਤੇ ਤੀਸਾ

ਗੁਰਮੁਖ ਜਾਪੈ ਗੁਰਪੂਰੈ ਕਹਿ ਸ਼ਬਦ ਸੰਜਾਪੈ ਜਿਨ ਪੀਆ ਸਹੀ ਤ੍ਰਿਪਤਾ ਸੈ ਸੱਚੇ ਸੱਚ ਅਘਾਵਣਿਆ ਤਿਸ ਕਰ ਸੱਜ ਸਹਿਜ ਸੋਈ ਸਹੇਲਾ ਆਨੰਦ ਵਿਨੋਦ ਕਰੇ ਸਦ ਕੀਲਾ ਸੋ ਧਨਵੰਤਾ ਸੋ ਵਡ ਸ਼ਾਹ ਜੋ ਗੁਰਚਰਨੀ ਮਨ ਲਾਵਣਿਆ ਪਹਿਲੋਂ ਦੇ ਤੈ ਰਿਜਕ ਸਮਾਹਾ ਪਿੱਛੋਂ ਦੇ ਤੈ ਜੰਤੋਂ ਉਪਾਹਾ ਤੁਧਜੇ ਵਡਦਾਤਾ ਵਰਨਾ ਸਵਾਮੀ ਲਵੇ ਨਾ ਕੋਈ ਲਾਵਣਿਆ ਜਿਸ ਤੂੰ ਤੁੱਠਾ ਸੋ ਤੁਧ ਧਿਆਈ ਸਦਾ ਸਾਧ ਜਨਾ ਕੈ ਮੰਤਰ ਕਮਾਏ ਆਪੇ।

ਭੈ ਸਹਾਈ ਤਿਸ ਤੱਤੀ ਵਹੁ ਨ ਲਵੈ ਲਾਗੈ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾਵੜਿਆ ਤੂੰ ਊਚ ਅਥਾ ਪਰ ਮੁੱਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੁੱਲਾ ਤੂੰ ਮੇਰਾ ਸਾਚਾ ਸਾਚੀ ਠੁਕਰਾਈ ਨਾਨਕ ਬਲ ਬਲ ਜਾਵਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਹਿਉ ਸੰਭਾਲੀ ਹੈ ਮੂਲ ਨ ਮਨੋ ਵਿਸਾਰੀਐ ਰਹਾਉ ਸੰਤਾ ਸੰਗਤ ਪਾਈਐ ਜਿਤ ਜਮਕੈ ਪੰਥ ਨ ਜਾਈਐ ਤੋ ਸਾਹਰ ਕਾ ਨਾਮ ਲੈ ਤੇਰੇ ਕੁਲ ਹੈ ਨਾ ਲਾਗੈ ਗਾਲ ਜੀਓ

ਲੈ ਨਿਤ ਪੂਜੈ ਗੁਰ ਕੈ ਪਾਵ ਜੀਓ। ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਤੈ ਭਾਗ ਜੀਓ। ਮਨ ਮੰਦੇ ਪ੍ਰਭ ਅਵਗਾਹੀਆ, ਇਹ ਰਸ ਭੋਗਣ ਪਾਤਸ਼ਾਹੀ ਆਹ। ਮੁੰਦਾ ਮੂਲਾਂ ਉਪਜਿਓ, ਤਰੇ ਸੱਚੀ ਘਰੇ ਲਾਗ ਜੀਓ। ਕਰਤਾ ਮਨ ਵਸਾਇਆ, ਜਨਮੇ ਕਾ ਫਲ ਪਾਇਆ। ਮਨ ਪਵਨ ਦਾ ਕੰਤ ਹਰ, ਤੇਰਾ ਥਿਰ ਹੋਆ ਸੁਹਾਗ ਜੀਓ। ਅਟਲ ਪਦਾਰਥ ਪਾਇਆ।

ਰਾਜ ਮਹੱਲਾ ਪੰਜਵਾਂ ਘਰ ਤੀਜਾ ਹਾਰ ਜਪ ਜਪੇ ਜਾ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ ਸਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ।

ਕੇ ਸਦਾ ਹਜੂਰੇ ਬਾਰਾਂ ਮਹਾਮਾਜ ਮਹੱਲਾ ਪੰਜਵਾਂ ਕਰ ਚੌਥਾ ਇੱਕੀ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਡ ਦੈ ਦਿਸ ਭਰਮੈ ਥਕਿਆ ਏ ਪ੍ਰਭ ਕੀ ਸ਼ਾਮ ਤੇਨ ਦੁਨੇ ਦੁੱਧੇ ਤੇ ਬਾਹਰੀ ਕਿਤੇ ਨਾ ਆਵੈ।

ਘਣਾ ਕਿਤੜਾ ਦੁੱਖ ਗੜਾ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮੜਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮੜਾ।

ਪੁੱਤਰ ਕਲਤਨ ਧਨ ਸੰਸੰਗ ਤਨਾ ਹਰੇ ਬਨਾਸੀਓ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਇੱਕ ਸਰ ਕੇ ਨਾ ਬਿਨ ਅੱਗੇ ਲਈ ਹੈ ਖੋਹ ਦੋਏ।

ਦੋਏ ਭਾਏ ਬਗੁੱਚੀ ਹੈ ਗਲ ਪਈ ਸੁਜਮ ਕੀ ਫਾਸ ਜਿਹਾ ਬੀਜੈ ਸੋ ਲੁਣੇ ਮੱਥੇ ਜੋ ਲਿਖਿਆ ਸੋ ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਸ ਕੋ ਜਿਨ ਕੋ ਸਾਧੂ ਪੇਟੀਐ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿੰਦੂ ਜਾ ਕੋ ਨਹੀਂ ਨਾਨੇ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ

ਮਨ ਮਨ ਮਾਲਾ ਰਾਮ ਸਿਉ ਸੰਗ ਸਾਧ ਸਹੇਲੜੀਆ ਸਾਧ ਜਨ ਤੇ ਬਾਹਰੀ ਸੇ ਰਹਿਣ ਏਕੇ ਲੜੀਆ ਤਿੰਨ ਦੁੱਖ ਨਗਬੂ ਉਤਰੈ ਸੇ ਜਮ ਕੈ ਵਸ ਪੜੀਆ ਜਿੰਨੀ ਰਾਵਿਆ ਪ੍ਰਾਵਿਆ ਆਪਣਾ ਸੇ ਦਿਸਨਿਤ ਖੜੀਆ।

ਹਰ ਤੇ ਵਿਛੜੇ ਸੇ ਸੁਖ ਨ ਵਸਣ ਭੈਣ ਹਰ ਪਿਰਵਿਨ ਚੈਨ ਨਾ ਪਾਈਐ ਖੋਜ ਡਿਠੈ ਸਭ ਗੈਣ ਆਪ ਕਮਾਣੇ ਵਿਛੜੀ ਦੋਸ਼ ਨ ਕਾਹੂ ਦੇਣ।

ਨਾ ਦੇਖਾ ਨੈਣ, ਜੇ ਕੀ ਬਿਰਤਾ ਸੋ ਸੁਣੈ, ਹਰ ਸਿਮਰਤ ਪੁਰਖ ਅਪਾਰ, ਜਨਮ ਮਰਨ ਆਰਾਧਨਾ ਸਭਨਾ ਕਾ ਆਧਾਰ। ਸਹੁਰੇ ਸਸੁਰੇ ਪਈਐ ਤਿਸ ਕੰਤ ਕੀ, ਵੱਡਾ ਜਿਸ ਪਰਿਵਾਰ, ਉੱਚਾ ਅਗਮ ਅਪਾਰ, ਆਗਾਧ ਬੋਧ ਕਿਤ ਕਿਸ਼ੰਤਨ ਪਾਰਾਵਾ।

ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣ ਹਾਰ ਮੰਤਰੇ ਅੰਦਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵ ਦੇ ਤਿੰਨ ਕਹਿ ਸਤ ਬਲਿਹਾਰ ਸੰਤ ਆਰਾਧਨ ਸਤ ਸਦਾ ਸਭਨਾ ਕਾ ਬਖਸੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਆਂ ਜਿੰਦ ਗੁਰਸ਼ਬਦੀ ਆਰਾਧੀਆ ਜਪੇ ਨਿਰਮਲ ਮੰਤ

ਨਾਓ ਕਰ ਕਿਰਪਾ ਪ੍ਰਭ ਆਪਣੀ ਜਾਨ ਤੂੜੀ ਸੰਗ ਸਮਾਓ ਜਿਉ ਤੂੰ ਰਾਖੇ ਤਿਉ ਰਾਹ ਤੇਰਾ ਦਿੱਤਾ ਭੈਣੇ ਪਹਿਨਾ ਖਾਓ ਉਦਮ ਸੋਈ ਕਰਾਇਓ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਸੋ ਸੁਜਈ ਕਿੱਥੇ

ਸੁਣੇ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹ ਕੇ ਕਵਨ, ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ। ਵਿਣ ਸੱਚੇ ਸਭ ਕੂੜ, ਕੂੜ ਕਮਾਈਏ, ਵਿਣ ਸੱਚੇ ਕੁੜਿਆਰ, ਬਨ ਚਲਾਈਏ, ਵਿਣ ਸੱਚੇ ਤਨ ਛਾਰ, ਛਾਰ ਰਲਾਈਏ, ਵਿਣ ਸੱਚੇ ਸਭ ਭੁੱਖ, ਜੇ ਪੈ ਜੇ ਖਾਈਏ। ਵੇਨ ਸੱਚੇ ਦਰਬਾਰ, ਕੂੜ ਨਾ ਪਾਈਏ, ਕੂੜੇ ਲਾਲਚ ਲੱਗ, ਮੈਲ ਖਵਾਈਏ, ਸਭ ਜੱਗ ਠੱਗਿਓ ਠੱਗ, ਆਈਏ ਜਾਈਏ, ਤਨ ਮੈਂ ਤ੍ਰਿਸਨਾਗ, ਸ਼ਬਦ ਬਜਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ।

ਤਿਤ ਫਲ ਰਤਨ ਲੱਗੇ ਮੁਖ ਭਾਖਤ। ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ। ਆੜਸੜ ਤੀਰਥ ਗੁਰ ਕੀ ਚਰਣੀ ਪੂਜੇ ਸਦਾ ਵਸੇਖ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ। ਪਵੇ ਦਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ। ਜੀਵਨ ਦੇ ਆਮਰ ਮਾਰ ਨਾ ਪਛੋ ਤਾਈਏ ਝੂਠਾ ਸੰਸਾਰ। ਕਿਨ ਸਮਝਾਈਏ ਸੱਚ ਨਾ ਧਰੇ ਪਿਆਰ। ਧੰਦੇ ਤਾਈਏ ਕਾਲ ਬੁਰਾ ਕਹਿ ਖਾ ਖਾਇ ਕਾਲ। ਸਿਰ ਦੁਨਿਆਈਏ ਹੁਕਮੀ ਸਿਰ ਜੰਦਾਰ। ਮਾਰੇ ਧਾਈਏ ਆਪੇ ਦੇ ਪਿਆਰ। ਮਨ ਵਸਾਈਏ ਮੋਹਤ ਨਾ ਚਸਾ ਵਿਲੰਬ। ਭਰੀਏ ਪਾਈਏ ਗੁਰਪ੍ਰਸਾਦੀ ਬੁੱਝ। ਸੱਚ ਸਮਾਈਏ ਸਲੋਕ ਮਹੱਲਾ ਪਹਿਲਾ। ਤੁਮੀ ਤੁਮਾਂ ਵਿਸੇ ਅੱਖ

ਜਾਣ ਪਾਉੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆ ਮਹਿਲਾ ਮੰਜਨ ਵਾਸ ਸ਼ਬਦ ਸਵਾਰੀਆ

ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਰਣਾਵੇ ਧ੍ਰਿਗ ਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀਆ ਸਮਰਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮਿਹੀ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸੈਰ ਭਰੇ ਕਿਸਕਾ ਕਿਸਕਾ ਨਾਨਕ ਸੱਚੇ ਨਾਵਿਨ ਕੇਤੀ ਪੁੱਛਾ ਪੁੱਛ ਮਹੱਲਾ ਦੂਜਾ ਨਿਫਲੰਗ ਤਸ ਜਨਮ ਸਹਿ ਜਾਵਤ ਬ੍ਰਾਹਮਣਾ ਬਿੰਦ ਤੇ ਸਾਗਰੰਗ ਸੰਸਾਰ ਸਹਿ ਗੁਰਪ੍ਰਸਾਦੀ ਤਰੇ ਕਹੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੇ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਨ ਕਮਲ ਵਿਗਸਿਆ ਖਸਮ ਪੂਰਾ ਪਾਏ ਮਨੋ ਰਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲਵ ਦੱਸਿਆ ਢਾਡੀ ਕਥਿਆ ਕਥ

ਚਾਰੇ ਕੁੰਡਾਂ ਦੇਖ ਅੰਦਰ ਪਾਲਿਆ, ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ, ਉੱਜੜ ਭੁੱਲੇ ਰਾਹ ਗੁਰ ਵਿਖਾਲਿਆ, ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ, ਪਾਇਆ ਰਤਨ ਕਰਾਉ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ, ਨਿਡਰਿਆਂ ਡਰ ਲੱਗ ਗਰਭ ਸੇ ਗਾਲਿਆ, ਨਾਮੋ ਭੁੱਲਾ ਜਗ

ਆਏ ਪੌੜੀ। ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਜਮਕਾ ਡਰ ਕਿਆ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾਲ, ਸਤਿਗੁਰੂ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈ ਹੈ। ਸਲੋਕ ਮਹਲਾ ਪਹਿਲਾ।

ਉਹਨਾਂ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਇ ਕਥਾ ਉਪਾਹੀ ਅੜਸੜ ਤੀਰਥ ਦੇ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਝੁੰਡੀ ਝੁੰਡੀ ਪਾਏ।

ਤਿੰਨ ਸੁਖ ਪਾਇਆ, ਢਾਡੀ ਕਰੇ ਪਸਾਉ, ਸ਼ਬਦ ਵਜਾਇਆ। ਨਾਨਕ ਸੱਚ ਸਲਾਹੇ ਪੂਰਾ ਪਾਇਆ, ਸੁਧ ਰਾਹ ਗੌੜੀ ਗੁਵਾਰੇਰੀ। ਮਹੱਲਾ ਪਹਿਲਾ, ਚੌਪਦੇ ਦੋਪਦੇ ਕੋ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਆਜ ਉਨੀ ਸਹਿ ਭੰਗ ਗੁਰ ਪ੍ਰਸਾਦ। ਭਉ ਮੁੱਚ ਭਾਰਾ ਵੱਡਾ ਤੋਲ,

ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪੌਣ ਪਣੀ ਬੈ ਸੰਤਰ ਸਭ ਸਹਿਲੰਗਾ ਭਿੰਨ ਭਿੰਨ ਵੇਖ ਹਰ ਪ੍ਰਵਰੰਗਾ ਏਕ ਅਚਰਜੇ ਕੁਹੈ ਸੋਈ ਗੁਰਮੁਖ ਵਿਰਲੇ ਬਿਰਲਾ ਵਿਚਾਰੇ ਬਿਰਲਾ ਕੋਈ ਰਹਾਉ ਸਹਿ

ਜਾਣੇ ਹਰ ਨਾਮ ਸਿਆ ਮਨ ਆਈ ਅਨੰਦਨ ਭਗਤੀ ਰਤੇ ਹਰ ਨਾਮੇ ਸੁਖ ਪਾ ਸੁਖ ਸਮਾਏ ਮਨ ਸ਼ਬਦ ਮਰੇ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਜਨ ਨਾਨਕ ਕਰਮੀ ਪਾਈ ਅਨ

ਕਰਾਈ ਹਰ ਭਗਤ ਭੰਡਾਰ ਲਹਾਏ ਦਾ ਆਪੇ ਵਰਤਾਈ ਲਾਲਾ ਹਟ ਵਿਹਜਿਆ ਤਿਸ ਕਿਆ ਚਤੁਰਾਈ ਜੇ ਰਾਜ ਬਹਾਲੇ ਤਾਂ ਹੋਰ ਗੁਲਾ

ਬਾਤ ਹੈ ਤਿਉਂ ਮਨਮੁਖ ਗਰਬ ਕਲਾਡੀ ਹਮ ਜਾਣਿਆ ਕਛੂਨਾ ਜਾਨੋ ਆਗੈ ਜਿਉਂ ਹਰ ਰਾਖੇ ਤਿਉਂ ਥਾਡੇ ਹਮ ਭੁੱਲ ਚੋਕ ਗੁਰ

0: ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੀ।
1: ਹਰ ਗੁਣ ਜਪਤ ਕਮਲ ਪ੍ਰਗਾਸੇ, ਹਰ ਸਿਮਰਤ ਤ੍ਰਾਸ ਸਭ ਨਾਸੈ, ਸਾਮਤ ਪੂਰੀ ਜਿਤ ਹਰ ਗੁਣ ਗਾਵੇ।

ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁੰਨੀ ਪੂਰੈ ਗੁਰ ਮਿਲੈ ਢੀਲ ਨਾ ਪਰੀ ਜਾਂ ਗੁਰ ਫਰਮਾਏ।

ਗੌੜੀ ਮਹੱਲਾ ਪੰਜਵਾਂ ਸ਼ਾਡ ਸਿਆਣਪ ਬਹੁ ਚਤੁਰਾਈ ਗੁਰਪੂਰ ਕੀ ਟੇਟ ਗਾਏ ਦੁੱਖ ਬਿਰਸੇ ਸੁਖ ਹਰ ਗੁਣ ਗਾਏ ਗੁਰਪੂਰਾ ਪੇਟਿਓ ਲਿਵਲਾਏ ਰਹੋ ਹਰ ਕਾ ਨਾਮ ਦਿਓ ਗੁਰਮੰਤਰ ਮਿੱਟੇ ਵਿਸੋਰੇ ਉੱਤੇ ਜਿੰਦ ਆਨੰਦ ਪਏ ਗੁਰ ਮਿਲਤ ਕਿਰਪਾਲ ਕਰ ਕਿਰਪਾ ਕਾਟੇ ਜਿਉਂ ਜਾਲ ਕਾਹੋ ਨਾਨਕ ਗੁਰਪੁਰਾ ਪਾਇਆ ਤਾਤੇ ਬੋਰ ਨ ਵਿਆਪੇ ਮਾਇਆ ਗੌੜੀ ਮਹੱਲਾ ਪੰਜਵਾਂ।

ਗੁਰ ਕੇ ਚਰਨ ਹਿਰਦੇ ਸਾਏ, ਦੁੱਖ ਦੁਸ਼ਮਣ ਤੇਰੀ ਅਤੇ ਬੁਲਾਏ, ਗੁਰ ਕਾ ਸ਼ਬਦ ਤੇਰੇ ਸੰਗ ਸਹਾਈ, ਦਿਆਲ ਪਏ ਸਗਲੇ ਜੀਵਾਈ, ਗੁਰ ਪੂਰੇ ਜਬ ਕਿਰਪਾ ਕਰੀ, ਭਰਤ ਨਾਨਕ ਮੇਰੀ ਪੂਰੀ ਬਰੀ, ਗੌੜੀ ਮਹੱਲਾ ਪੰਜਵਾਂ।

ਜੋਨੀ ਦੋਖੀ ਨਾ ਰਹਾਓ ਹਨਕ ਬਹਾਦਰ ਸੁੰਦਰ ਬਹਿਰਾਇਆ ਜੋ ਡਰਨਾ ਖੇਤ ਮਾਹਿ ਡਰਾਇਆ ਸਗਲ ਸਰੀਰ ਆਵ ਸਭ ਕਾਮ ਨਿਫੁਲ ਮਾਨੁਕ ਜਪੇ ਨੀ ਨਾਮ ਕਹੋ ਨਾਨਕ ਜਾ ਕੋ ਪੈ ਦਿਆਲਾ ਸਾਧ ਸੰਗ ਮਿਲ ਭਜੇ ਗਵਾਲਾ ਗੌੜੀ ਮਹੱਲਾ ਪੰਜਵਾਂ ਘਲ ਕਲੇਸ਼ ਗੁਰ ਸ਼ਬਦ ਨਵਾਰੇ ਆਵਣ ਜਾਣ ਰਹਿ ਸੰਸਾਰੇ ਭੈ ਵਿਸੇ ਨਿਰਪੋਹਰ ਤਾਇਆ ਸਾਧ ਸੰਗ ਕਰਕੇ ਗੁਣ ਗਾਇਆ ਰਹੋ ਚਰਨ ਕਮਲ ਹਰਦਿਅੰਦਰ ਧਾਰੇ ਅਗਨ ਸਾਗਰ ਗੁਰ ਭਾਰ ਧਾਰੇ ਬੁੱਢ ਜਾਤ ਗੁਰਪੁਰੇ ਗਾਢੇ ਜਨਮ ਜਨਮ ਕੇ ਟੂਟੇ ਗਾਢੇ ਕਹੋ ਨਾਨਕ ਤਿਸ ਗੁਰ ਮਲਹਾਰੀ ਜਿਸ ਭੇਟਤ ਗਤ ਪਈ ਹਮਾਰੀ ਗੌੜੀ ਮਹੱਲਾ ਵਜਾ ਸਾਧ ਸੰਗ ਤਾਂ ਕੀ ਸਰਨੀ ਵਰੋ ਮੰਤਨ ਆਪਣਾ ਅੱਗੇ ਦਰੋ ਅੰਮ੍ਰਿਤ ਨਾਮ ਪੀਓ ਮੇਰੇ ਭਾਈ ਸਿਮਰ ਸਿਮਰ ਸਭ ਤਵਤ ਵਜਾਈ ਰਹੋ ਰਾਜਵਾਨ ਜਨਮ ਮਰਨ ਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਂਸ ਸਾਂਸ ਬ੍ਰਹਮਣ ਸੰਭਾਲੇ ਸੋ ਤਨ ਸੰਚੋ ਜੋ ਚਾਲੇ ਨਾਲੇ ਤਸੇ ਬਰਾਬਰ ਜੇ ਸਮਸਤਕ ਮਾਗ ਕਹੋ ਨਾਨਕ ਤਾਂ ਕੀ ਚਰਨੀ ਲਾਗ ਗੌਣੀ ਮਹੱਲਾ ਬਨਵਾ ਸੋਕੇ ਹਰੇ ਕੀ ਖਿਰ ਮਾਹੀ ਅੰਮ੍ਰਿਤ ਦੈਟ ਸੰਚ ਜਿਵਾਏ ਕਾਟੇ ਕਾਟ ਪੂਰੇ ਗੁਰਦੇਵਾ ਸੇਵਕੋ ਦੀਨੀ ਆਪਣੀ ਸੇਵ ਰਹੋ ਮਿਟ ਗਈ ਚਿੰਤਾ ਪੁਨੀ ਮਨ ਰਸਾ ਕਰ ਦਇਆ ਸਤਿਗੁਰ ਗੁਰਦਾਸਾ ਦੁਖ ਨਾ ਡੇ ਸੋ ਕਾਇ ਸਵਾਏ ਢੀਲ ਨਾ ਭਰੀ ਜਾ ਗੁਰ ਫਰਮਾਏ ਇਸ਼ਮੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਬਲਬਲੇ ਗੌਣੀ ਮਹੱਲਾ ਵਜਾ ਧਾਮ ਗਏ ਭਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛੜੇ ਮੇਲੇ ਰਹੋ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਕਾ ਬਿਨ ਸਾਥਾਉ ਸਹਿਜ ਸਵਾਏ ਬੋਲੇ ਹਰਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੋ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌਣੀ ਮਹੱਲਾ ਪੰਜਵਾਂ ਭਲੇ ਦਿਨ ਸਾ ਭਲੇ ਸੰਯੋਗ ਜਦ ਬੇਟੇ ਪਾਰ ਬ੍ਰਹਮ ਨਿਰਯੋਗ ਹੋ ਵੇਲਾ ਕਿਉ ਹੋ ਬਲ ਜਾਉ ਜਿਤ ਮੇਰਾ ਮਨ ਜਪੇ ਹਰ ਨਾਉ ਰਹਾਉ ਸਫਲ ਮੂਰਤ ਸਫਲੋ ਕਰੀ ਜਿਤ ਰਸਨਾ ਉਚਰੇ ਹਰ ਹਰੀ ਸਫਲ ਹੋ ਮਾਤਾ ਸੰਤ ਨਮਸਕਾਰ ਚਰਨ ਪ੍ਰੀਤ ਚਲੇ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਬੇਟੇ ਸਾਧੂ ਕੇ ਚਰਨ ਗੌਣੀ ਮਹੱਲਾ ਵਜਾ ਗੁਰਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨਕੋਏ ਮਾਰੇ ਰਾਖੇ ਕੋਲ ਹੋਏ ਰਹੋ ਗੁਰਕੇ ਚੰਨਰ ਦੇ ਅਵਤਾਰ ਅਗਨ ਸਾਗਰ ਜਪ ਉਤਰੇ ਵਾਰ ਗੁਰਮਸ ਲਾਈਏ ਧਿਆਨ ਇਹਾਂ ਪਾਏ ਮਾਨ ਸਗਲ ਤਿਆਗ ਗੁਰਸਰਨੀ ਆਇਆ ਮਿੱਟੇ ਅੰਦੇਸੇ ਨਾਨਕ ਸੁਖ ਪਾਇਆ ਗੌੜੀ ਮੱਲਾ ਪੰਜਵਾਂ ਜਿਸ ਵਰਤ ਦੋ ਸਭ ਜਾਏ ਨਾਵਰ ਤਨ ਵਸੇ ਮਨ ਰਾਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੋ ਜਨ ਰਾਮ ਰਸਨ ਖਾਣੀ ਰਹੋ ਇੱਕ ਸਿਨ ਨਾਈ ਦੂ ਜਾਗੋਈ ਜਾਗੇ ਰੇਟ ਸਦਾ ਸੁਖੋਏ ਸਾਜਨ ਮੀਤ ਸਖਾ ਕਰੇਕ ਹਰ ਰਖਰ ਮਨ ਮੇਲੇ ਰਵ ਰਿਹਾ ਸੁਰਤਰ ਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮੱਲਾ ਵਜੋ ਭੈਵੇਂ ਰਜਿਓ ਸਭ ਸੰਸਾਰਾ ਤਿਸ ਪੋ ਨਾਹੀ ਜਿਸ ਨਾਮ ਦਾਰਾ ਪਹੁ ਨ ਵਿਆਪੇ ਤੇਰੀ ਸਰਨਾ ਜੋ ਤਦ ਪਾਵੇ ਸੋਈ ਕਰਨ ਰਾਉ ਸੋਗ ਹਰਕਮੇ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਪਾਣਾ ਅਗਨ ਸਾਗਰ ਮਹਾ ਵਿਆਪੇ ਮਾਇਆ ਸੇ ਸੀਤਲ ਜਿਨ ਸਤਗੁਰ ਪਾਇਆ ਰਾਖ ਲੀਏ ਪ੍ਰਭ ਰੱਖਣ ਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਵਜਾ ਤੁਮਰੀ ਕਿਰਪਾ ਤੇ ਜਪੀਏ ਨਾਉ ਤੁਮਰੀ ਕਿਰਪਾ ਤੇ ਦਰਗੇ ਥਾਉ ਤੁਜ ਬਿਨ ਪਾਰ ਬ੍ਰਹਮ ਨੀ ਕੋਏ ਤੁਮਰੀ ਕਿਰਪਾ ਤੇ ਸਦਾ ਸੁਖਾਏ ਰਹੋ ਤੁਮਨ ਵਸੇ ਤੋ ਦੁਖ ਨਾ ਲਾਗੇ ਤੁਮਰੀ ਦਰਬਾਰ ਤੇ ਭ੍ਰਮ ਪੋ ਭਾਗੇ ਪਾਰ ਬ੍ਰਹਮ ਭ੍ਰਮ ਪਰ ਸਵਾਮੀ ਸਗਲ ਕਟਾਂ ਕੇਂਦਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਗੌੜੀ ਮੱਲਾ ਵਜਾ ਕਣ ਬਿਨਾ ਜੈਸੇ ਤੋ ਸਰਦੁਕਾ ਨਾਮ ਭਿਉ ਨ ਸੁਨੇ ਸੇ ਮੁਖਾ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਭਿਉ ਨ ਤ੍ਰਿਗ ਦੇਵ ਗਾਨੀ
ਰਹਾਉ ਨਾਮ ਬਿਨਾ ਨਾਹੀ ਮੁਖ ਮਾਗਾ, ਭਰਤ ਬਿਹੋਨ ਕਹਾਂ ਸੁਹਾਗਾ, ਨਾਮ ਸਾਰ ਲੱਗਿਆ ਸੁਹਾਏ, ਤਾਂ ਕੀ ਆਸ ਨਾ ਪੂਜੇ ਗਾਏ, ਘਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਜ ਨਾਨਕ ਨਾਮ ਜਪੇ ਤੇ ਰਾਤ, ਗੌੜੀ ਮਹੱਲਾ ਵਜਾ ਤੂੰ ਸਭ ਰਾਤ, ਤੂੰ ਹੈ ਮੇਰਾ ਸਵਾਮੀ, ਸਭ ਕਿੰਝ ਤੁਮ ਤੇ ਤੂੰ ਅੰਤਰ ਜਾਮੀ, ਪਾਰ ਪਮ ਪੁਰੰਜਨ ਰੋਡ, ਤੇਰੀ ਸਰਨ ਤ੍ਰਿੰਜਨ ਕੋਟ ਆਓ, ਜਿੱਤੇ ਜੀ ਤੇ ਸਭ ਤੇਰੇ, ਤੋਰੀ ਕਿਰਪਾ ਤੇ ਸੋਗ ਤੇਰੇ, ਜੋ ਕਿੰਝ ਵਰਤੇ ਸਭ ਤੇਰਾ ਪਾਣਾ, ਹੁਕਮ ਬੁਝੇ ਸੋ ਸੱਚ ਸਵਾਣਾ,

ਕੋ ਦੋਕਾ ਸੁਪਨੇ ਵੀ ਨਾਹੀ ਰਹਾਉ ਸਰਵ ਦਾਨ ਰੱਖੇ ਜਨਮਾਹੇ ਤਾਂ ਕੇ ਸੰਗ ਕਿਲੇ ਤੋਂ ਜਾਏ ਜਨਕੀ ਮਹਿਮਾ ਕਤੀ ਨ ਜਾਏ ਭਾਰ ਬ੍ਰਹਮ ਜਨ ਰਹਿ ਸਮਾਏ ਘਰ ਘਰ ਬਾਪ ਰੱਬ ਨ ਸੁਣੀਜੇ ਦਾਸ ਕੇ ਤੋਰ ਨਾਨਕੋ ਦੀਜੇ ਗੌੜੀ ਮਹੱਲਾ ਪੰਜਵਾਂ ਹਰ ਸਿਮਰਦਾ ਤੇਰੀ ਜਾਏ ਬੁਲਾਏ ਸਰਵ ਕਲਿਆਣ ਸਿਮਰਾਏ ਭਜ ਮਨ ਮੇਰੇ।

ਜਤ ਕਰਦਾ ਦੇਖੋ ਧਤਰਿਆ ਸਵਾਏ ਨਾਨਕ ਦਾਸ ਹਰਿ ਕਿਸ਼ਨ ਆਏ ਗੌੜੀ ਮਹੱਲਾ ਵਜਾ ਗੁਰਜੀ ਕੇ ਦਰਸ਼ਨ

ਦਾਰੀ ਮਨ ਤਨ ਗੁਰ ਬ੍ਰਹਮਦਾਰੀ ਸਫਲ ਜਨਮ ਹੋਏ ਪ੍ਰਵਾਨ ਗੁਰਪਾਰ ਬ੍ਰਹਮ ਨਿਕਟਰ ਜਾਨ ਸਾਧੂ ਤੋਰ ਭਾਈਓ ਬਾਗੀ ਨਾਨਕ ਗੁਰ ਮਿਟਤ ਹਰ ਸਿਉ ਲਿਵ ਲਾਗੀ ਗੌੜੀ ਮਹਲਾ ਵਜਾ ਘਰੇ ਤੋ ਕਰਮ ਦਿਖਾਵੇ ਹੋਰ ਰਾਮ ਕੀ ਦਰਗੇ ਪਰਦਾ ਚੋਰ ਰਾਮ ਰਵੇ ਸੋਈ ਰਮਣ ਜਲ ਤਲ ਮਈਆ ਲੇਖ ਸਮਾਣ ਰਹੋ ਅੰਤਰ ਵੇਕ ਮੁਕਵਤ ਸੁਣਾਵੇ ਜੰਪਰ ਬਾਦਾ ਝੋਟਾ ਖਾਵੇ ਅਨਕ ਪੜਦੇ ਮਹਿ ਕਮਾਵੇ ਕੁਮਾਰ ਕਿਰਮੇ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾ ਰਸ ਰਾਤਾ ਨਾਨਕ ਤਿਸ ਕਿਰਪਾਲ ਵਿਦਾਤਾ ਗੌੜੀ ਮਹਲਾ ਵਜਾ ਰਾਮ ਰੰਗ ਕਦੇ ਉਤਰ ਜਾਏ ਗੁਰਪੁਰ ਜਿਸ ਦੇ ਵਜਾਏ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਦਾਤਾ ਰਹਾਓ ਸੰਤ ਸੰਗ ਭੈਸ ਗੁਣ ਗਾਏ ਤਾਂਕਾ ਰੰਗ ਨਾ ਉਤਰ ਜਾਏ ਬਿਨ ਹਰ ਸਿਮਰਨ ਸੋਨੀ ਪਾਇਆ ਆਨ ਰੰਗ ਵੀ ਕੇ ਸਮਾਇਆ ਗੁਰਪੁਰੇ ਸੇ ਪਏ ਨਿਹਾਲ ਕਉ ਨਾਨਕ ਗੁਰ ਪਏ ਦਿਆਲ ਗੌੜੀ ਮਹਲਾ ਵਜਾ ਸਿਮਰਤ ਸਵਾਮੀ ਕਿਰੇ ਨਾਸੇ ਸੋਕ ਸਹਿਜ ਨੰਦ ਨਿਵਾਸੇ ਰਾਮ ਜਿਨ ਕੋ ਰਾਮ ਭਰੋਸਾ ਨਾਮ ਜਪਤ ਸਮਿਟ ਆਉਂਦੇ ਸਰਾਓ ਸਾਧ ਸੰਕਜ ਭਵਨ ਬਰਾਤੀ ਗੁਣ ਗੋਪਾਲ ਗਾਈਏ ਰਾਤੀ ਕਰ ਕਿਰਪਾ ਪ੍ਰਬੰਧਨ ਛੋਟ ਚੰਨ ਕਮਲ ਕੀਤੀ ਨੀ ਓਟ

ਕ੍ਰੋਧ ਲੋਭ ਮਤ ਕੋਈ ਸਾਧ ਕੇ ਸੰਗ ਸਭ ਦੋਏ ਕਰਕੇ ਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੇ ਸਾਧਰ ਵਾਲਾ ਗੌੜੀ ਮਹਲਾ ਪੰਜਵਾਂ ਜਿਸਕਾ ਦੀਆ ਭੈਣੇ ਖਾਏ ਤਿਸ ਆਲਸ ਕਿਉਂ ਬਨੇ ਮਾਏ ਖਸਮ ਸਾਰ ਆਨਕੋਂ ਲਾਗੇ ਕੌਂਡੀ ਬਦਲ ਰਤ ਤਿਆਗੇ ਰਹੋ ਪ੍ਰਭੂ ਤਿਆਗ ਲਾਗ ਤਨ ਲੋਭਾ ਦਾਸ ਨਾਮ ਕਰਤਾ ਸੋਭਾ ਅਮ੍ਰਿਤ ਰਸ ਖਾਵੇ ਖਾਨ ਪਾਨ ਜਿੰਦੀ ਹੈ ਤਿਸੇ ਨਾ ਜਾਣੇ ਸਮਾਨ ਕਹੋ ਨਾਨਕਾ ਮਨੋ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਗੌੜੀ ਮੱਲਾ ਵਜੋ ਭਰਾਵ ਕੇ ਚਰਨ ਮਨ ਮਾਏ ਧਿਆਨ ਸਗਲ ਤੀਰਥ ਭਜਨ ਸਨਾਨ ਹਰ ਦਿਨ ਹਰ ਸਿਮਰਨ ਮੇਰੇ ਬਾਈ ਕੋਟ ਜਨਮ ਕੀ ਮਲ ਜਾਈ ਰਹੋ ਹਰ ਕੀ ਕਥਾ ਰਿਤ ਮਾਏ ਵਸਾਈ ਮਨ ਬਾਛਤ ਸਗਲੇ ਭਲਵਾਈ ਜੀਵਨ ਮਰਨ ਜਨ ਪਰਵਾਨ ਜਾ ਕੇ ਰਹਿੰਦੇ ਵਸੇ ਭਗਵਾਨ ਕਹੋ ਨਾਨਕ ਸੇ ਜਨ ਬੁਰੇ ਜਿਨ੍ਹਾਂ ਬਰਾਬਰ ਸਾਧੂ ਦੂਰੇ ਗੌੜੀ ਮਹਲਾ ਵਜੋ ਖਾਂਦਾ ਪਹਿਨਦਾ ਮੁਕਰਵਾਏ ਤਿਸ ਨੂੰ ਜੋਏ ਦੂ ਤਰਮ ਰਾਏ ਤਿਸ ਬੇਵਕ ਜਿਨ ਜਿਉ ਬਿਣਦੀ ਨਾ ਕੋਟ ਜਨਮ ਭਰਮੇ ਬਾਜੂ ਨਾ ਰਹੋ ਸਾਗਤ ਕੀ ਅਸੀ ਹਰੀਤ ਜੋ ਕਿੰਜ ਕਰੇ ਸੰਗਲੀ ਬਿਵਰੀਤ ਜਿਉ ਪ੍ਰਾਣ ਜਿਨ ਮਨ ਤਨ ਤਾਰਿਆ ਸੋਈ ਡਾਕਰ ਮਨੋ ਸਾਰਿਆ ਬਦੇ ਵਕਾਰ ਲਿਖੇ ਬਹੁ ਕਾਗਰ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸ਼ਰਨ ਆਏ ਬੰਧਨ ਕਾਟ ਤਰੇ ਹਰਨਾਏ

ਬਿਰਦਾ ਕੋਈ ਨਾ ਹੋਏ ਰਹੋ ਆਪਣੇ ਸਵਾਇਰ ਦਿਲ ਤਾਰਿਆ ਦੁੱਖ ਦਰਦ ਰੋਗ ਸਗਲ ਵਿਤਾਰਿਆ ਰਸਨਾ ਗੀਤੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਅਨਕ ਵਾਰ ਨਾਨਕ ਬਲਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌਣੀ ਮੱਲਾ ਮਜਾ ਕੋਟ ਵਿਘਨ ਹਰੇ ਕਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਏ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਬ ਹਰ ਚਰਨ ਮਿਟੀ ਕੁਰਤਾਸ ਰਾਓ ਸਰਵ ਕਲਿਆਣ

ਸਹਜ ਸਭ ਪਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਟਲ ਧਰਮ ਗੌੜੀ ਮੱਲਾ ਵਜਾ ਕਰ ਕਿਰਪਾ ਪੇਟੇ ਗੋਸਾਈ ਤਿਸ ਵੱਲ ਰੋਗ ਨਾ ਵਿਆਪੇ ਗੋਈ ਰਾਮ ਰਮਣ ਧਰਮ ਸਾਗਰ ਸਰਨ ਸੁਰ ਹਰੇ ਜੋਕਾ ਕਰੋ ਸਤਿਗੁਰ ਮੰਤਰ ਦਿਓਰ ਨਾਮ ਅਸਰ ਪੂਰਨ ਕਾਮ ਜਪ ਤਪ ਸੰਜਮ ਪੂਰੀ ਵਡਾਈ ਗੁਰ ਕਿਰਪਾਲ ਹਰ ਪਏ ਸਹਾਈ ਮਾਨ ਮੋਹ ਗੁਰ ਬ੍ਰਹਮ ਵੇਖ ਨਾਨਕ ਪਸਰੇ ਭਾਰ ਬ੍ਰਹਮ ਗੌੜੀ ਮੱਲਾ ਵਜਾ ਵੇਖੇ ਰਾਜ ਤੇ ਅੰਦਲਾ ਬਾਰੀ ਦੁਖ ਲੰਘੇ ਰਾਮ ਨਾਮ ਜਤਾਰੀ ਤੇਰੇ ਦਾ ਕੋ ਤੁਹੀ ਵਡਾਈ ਮਾਇਆ ਮਗਨ ਅੰਦਰ ਕੁਲੈ ਜਾਇ ਰਹਾ ਰੋਗ ਰਹਿਤ ਜਿਤਾਰੇ ਨਾਮ ਬਿਕਮਤ ਤੇ ਕਾਠੋਰ ਨ ਡਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਅਨਸਖਾ ਨਹੀਂ ਆਵੇ ਜੀਦਾ ਸਦਾ ਸਦਾ ਸਿਮਰ ਪ੍ਰ ਸਵਾਮੀ ਮਿਲਣਾ ਨਕਾਰ ਅੰਤਰ ਜਾਮੀ ਗੌੜੀ ਮੱਲਾ ਬਜਾ ਆਟ ਪੈਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਰਸ ਰਮੋ ਸਭ ਕਹੇ ਸਰਵ ਕਲਾ ਪੂਰਨ ਪ੍ਰਸੋਏ ਰਾਓ

ਭਗਤ ਬਲ ਮਾਏ ਉਗਤਾ ਸਿਆਣ ਮਹਿਸਤੇ ਕਛ ਨਾਏ ਕਰਕੇ ਬਾਣ ਨਾਨਕ ਗੁਣ ਗਾਏ ਗੌਣੀ ਮੱਲਾ ਮਜਾ ਦਾਦੀ ਵਾਈ ਹਰ ਕੋ ਨਾਮ ਵਿੱਚ ਸੰਸਾਰ ਪੂਰਨ ਸਭ ਕਾਮ ਵਟਮਾਂਗੀ ਹਰ ਦਰਸ਼ਨ ਗਾਈ ਕੀਰਤਨ ਗਾਈਏ ਪਾਰ ਬ੍ਰਹਮ ਤੋਂ ਦੇਵਤਾ ਭਾਈ ਰਾਓ ਹਰ

ਸੋ ਪ੍ਰਵਾਨ ਕਣ ਕਣ ਆਪਣਾ ਸਵਾਮੀ ਜਾਣ ਕਹੋ ਨਾਨਕ ਜਾ ਕੇ ਪੂਰਨ ਬਾਗ ਹਰ ਚਰਨੀ ਤਾਂ ਕਮਲ ਲਾਗ ਗੌੜੀ ਮੱਲਾ ਵਜੋ ਹਰ ਕੇ ਦਾਸ ਸਾਖਤ ਨਹੀਂ ਸੰਗ ਵਿਕੀ ਸ ਰਾਮ ਕੋ ਰੰਗ ਰਹੋ ਮਨ ਸਵਾਰ ਜੈਸੇ ਤੁਰੀ ਸੰਗਾਰੀ ਜਿਉਂ ਕਾ ਪੁਰਗ ਬੋਚਾਰੇ ਨਾਰੀ ਬੈਲ ਕੋ ਨੇਤਰਾ ਪਾਏ ਦਹਾਏ ਗਊ ਚਾਰ ਸਿੰਘ ਪਾਜੇ ਪਾਏ ਗੱਡ ਲੈ ਕਾਮ ਤੇਨ ਕਰ ਪੂੰਜੀ ਸੌਦੇ ਕੋ ਧਾਵੇ ਬਿਨ ਪੂੰਜੀ ਨਾਨਕ ਰਾਮ ਨਾਮ ਜਪ ਜੀ ਦਾ ਸਿਮਰ ਸਵਾਮੀ ਹਰ ਸਵਾਮੀ ਦਾ ਗੌਣੀ ਮੱਲਾ ਮਜੋ ਸਾ ਮਤ ਨਿਰਬਲ ਕਈਏ ਦੀਰਾ ਰਾਮ ਸੈਣ ਪੀਵਨ ਵੀਰਾ ਹਰ ਕੇ ਚੰਨ ਦੇ ਕਰੋੜ ਜਨਮ ਰਨ ਤੇ ਉਦ ਜੋੜ ਰਾਜਾ ਸੋ ਸੋ ਤਨ ਨਿਰਬਲ

ਦੌੜੀ ਮੱਲਾ ਵਜੋਂ ਐਸੀ ਪ੍ਰੀਤ ਕੌਮ ਸਿਓ ਲਾਗੀ ਮੇਲ ਲੈ ਪੂਰਨ ਭਾਗੀ ਰਹੋ ਭਰਤਾ ਪੇਖ ਵਿਕਸੇ ਜਨਾਰੀ ਤਿਉਂ ਅਰਜਨ ਜੀਵੇ ਨਾਮ ਜਤਾਰੀ ਭੂਤ ਵੇਖ ਜੋ ਜੀਵਤ ਮਾਤਾ ਓਤ ਭੋਤ ਜਨ ਸਿਰਾਤਾ ਲੋਭੀ ਆਨੰਦ ਕਰੇ ਬੇਤਨਾ ਜਨ ਚਰਨ ਕਮਲ ਸਿਓ ਲਾ ਗੋਮਨਾ ਮੈਸਰ ਨਾਇਕ ਤਿਲਦਾ ਤਾਰ ਨਾਨਕੇ ਪ੍ਰਭ ਪ੍ਰਾਨ ਉਦਾਰ ਗੌੜੀ ਮੱਲਾ ਵਜੋਂ ਰਾਮ

ਜਨਮ ਕਹੇ ਕਿਲਵੇ ਕੋਏ ਸਿਮਰੇ ਸਾਧ ਕਰੇ ਆਨੰਦਾ ਮੰਤਰ ਰਵਿਆ ਪਰਮਾਨੰਦਾ ਜਸੇ ਪ੍ਰਾਪਤ ਚਰਨ ਦਾਨ ਨਾਨਕ ਦਾਸ ਤਸੇ ਗੁਰਮਾਨ ਗੌੜੀ ਮੱਲਾ ਵਜਾ ਜੋਗੀ ਕਰ ਚਿੱਤਾ ਮਹਿਲ ਨਾ ਲਾਗੇ ਹਰ ਕਰ ਤਨ ਮੈਂ ਏਵਨ ਜਾਗੇ ਏਕੋ ਸਿਵਰ ਨਾ ਦੋ ਜਾਵਾਓ ਸਾਧ ਸੰਗ ਜਪ ਕੇ ਵਲਨਾਓ

ਸਾਡਾ ਜਾਏ ਦੇਵਾਨੇ ਮੂਹਿਆਂ ਤੇ ਕੋਬਰਸਾਨੇ ਸਿਮਰ ਕੋ ਮਹਿੰਦ ਮਨ ਤਨ ਤੁਲ ਗਿਆ ਕਾਹੂ ਕਾਜ ਨਾ ਆਵਤ ਵਿਖਿਆ ਵਿਕਟ ਗੌਰੀ ਜਿਨ ਜਿਨ ਖਾਈ ਤਾਂ ਕਿਤੇ ਨਾ ਘਮਣ ਜਾਈ ਦਰਦ ਦੁੱਖ ਦਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਬਾਰ

ਲਾਗੇ ਪਾਸੇ ਮੰਦੀ ਸੋਏ ਆਪਣੇ ਦਾਸ ਰਾਖੇ ਕਣ ਲਾਏ ਸਰਨ ਨਾਨਕ ਹਰ ਨਾਮ ਦਾਏ ਗੌੜੀ ਮਹੱਲਾ ਵਜੋ ਮਹਿਜਰ ਝੂਟੋ ਕਿਨੋ ਆਪ ਪਾਪੀ ਕੋ ਲਾਗਾ ਸੰਤਾਪ ਜਿਸ ਸਵਾਹੀ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੇਰਾ ਰਾਓ ਸਾਜੀ ਦਰਗਹਿ ਬੋਲੇ ਗੋੜਾ ਸਰਾਤ ਵਿਛੋੜੇ ਧੰਦਾ ਮੂੜ ਰੋਗ ਵਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭਾਵ ਆਪਣ ਗਵਾਈਏ ਆਪੇ ਬਾਂਧੇ ਦਰ ਗਿਆ ਸਭ ਜੀ ਕੇ ਸਾਥੇ ਨਾਨਕ ਸਰਨ ਭਰੇ ਦਰਬਾਰ ਰਾਖੀ ਪੈ ਚ ਮੇਰੇ ਕਰਤਾਰ ਗੌੜੀ ਮੱਲਾ ਮਜਾ ਜਾਨਕੀ ਤੋਰ ਮਲੀ ਮੀਲ ਗਾਨੀ ਪੂਰਵ ਕਰਮ ਲਿਖਿਆ ਤੁਰ ਪੁਰਾਣੀ ਰਹਾਓ ਅਹਿਮਦ ਮਨ ਪੂਰ ਤੰਦਾਈ ਸਾਧੂ ਤੋਰ ਕਰ ਸੁਣ ਵਜਾਈ ਅਨਕ ਚਲਾ ਚਲਾ ਜੇ ਤੋਵੇ ਦੇਈ ਮਹਿਲ ਨੋਤੇ ਸੁਣਨਾ ਦੇਈ ਸਤਿਗੁਰ ਬੇਟਿਓ ਸੁਣਾ ਕਰਪਾਲ ਸਿਮਰ ਸਿਮਰ ਘਾਟਿਆ ਪਾਉ ਕਾਲ ਮੁਗਤ ਭਗਤ ਜੁਗਤਾ ਨਾਉ ਪ੍ਰੇਮ ਭਗਤ ਨਾਨਕੁਣ ਗਾਉ ਗੌੜੀ ਮੱਲਾ ਵਜੋ ਜੀਵਨ ਪਦਵੀ ਹਰ ਕੇ ਦਾਸ ਤੈਨ ਜਿਨ ਮਿਲੇ ਆਤਮ ਪ੍ਰਕਾਸ ਜੰਗ ਹਰ ਕਾ ਸਿਮਰਨ ਸੁਣ ਮਨ ਕਾਨੀ ਸੁਖ ਭਾਵੇ ਹਰ

ਸਾਧ ਦਾ ਸੰਗ ਰਮਤ ਪੀਏ ਹੋਣੀ ਮੱਲਾ ਵਜਾ ਧਨੋ ਮਾਤਾ ਕਾ ਧਨ ਤੇਰੇ ਨੇਤਾ ਧਨ ਭਗਤ ਜਿਨ ਤੁਮ ਸੰਗੇਤ ਨਾਮ ਨਾ ਕੈਸੇ ਤੂੰ ਲਈਏ ਰਸਨ ਰਾਮ ਨਾਮ ਜਨ ਗਈਏ ਰਾਹ ਤੈਨੂੰ ਪਰ ਜਾਈਏ ਕੁਰਬਾਨ ਨਾਨਕ ਜਨ ਜਪਿਆ ਨਿਰਵਾਣ ਹੋਣੀ ਮੱਲਾ ਵਜਾ ਤੂੰ ਹੈ ਮਸਲਤ ਤੂੰ ਹੈ ਨਾਲ ਹੈ ਤੂੰ ਹੈ ਰਾਖੇ ਸਾਰ ਸੰਭਾਲ ਐਸਾ ਰਾਮ ਦੀਨ ਦੁਨਿਸਾਈ ਦਾਸ ਕੀ ਬੈਜ ਰੱਖੇ ਮੇਰੇ ਪਾਏ ਰਾਓ ਆਗੇ ਆਵੇ ਥਾਨਵਾ ਜਾ ਕੇ ਆਠ ਪੈਰ ਮਨ ਹਰ ਕੋ ਜਾਵੇ ਪਤ ਪ੍ਰਵਾਨ ਸੱਚ ਨਿਸ਼ਾਨ ਜਾ ਕੋ ਆਪ ਕਰੇ ਫਰਮਾਨ ਆਪੇ ਦਾਤਾ ਆਪਣੇ ਬਾਲ ਨਿਤ ਨਿਤ ਨਾਨਕ ਰਾਮ ਨਾਮ ਸੰਭਾਲ ਗੌੜੀ ਮੱਲਾ ਵਜਾ।

ਕਰ ਸੁਹਾਗ ਗੋਣੀ ਮੱਲਾ ਵਜਾ ਤੋਤੀ ਕੋਲ ਵਛਾਵੇਂ ਹੇਠਾ ਗਰਦ ਵਾਂਗੂ ਲਾਏ ਬੇਟ ਮੈਨੂੰ ਕਰ ਤੋਤੀ ਮੁਕਤ ਨਾ ਪਾਈਏ ਮੁਕਤ ਪਦਾਰਥ ਨਾ ਉਚਾਈਆਂ ਰਹੋ ਪੂਜਾ ਤਿਲ ਕਰਦੇ ਸੁਨਾਨਾ ਛੁਰੀ ਕਾਟ ਲਿਵਿਆ ਦਨ ਬੇਦ ਬਣੇ ਮੌਕਾ ਮੇਠੀ ਬਾਣੀ ਜੀਆਂ ਕੋ ਨਾ ਸੰਗੇ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਤਾਰੇ ਹਿਰਦਾ ਸਵਦ ਬ੍ਰਹਮ ਵਿਚਾਰੇ ਗੌਣੀ ਮੱਲਾ ਵਜਾ ਤਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਘਾ ਸਵਾਰੇ ਰਹੋ ਦੁਸ਼ਟ ਦੋਤ ਪਰਮੇਸ਼ਵਰ ਮਾਰੇ ਜਨਕੀ ਪੈ ਜਰ ਕੀ ਕਰਦਾਰੇ ਬਾਦਸ਼ਾਹ ਸਾਸਾ ਵਸ ਕਰ ਦੀਨੇ ਅਮ੍ਰਿਤ ਨਾਮ ਮਹਾਰਸਮੀਨੇ ਨਿਰਭੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਤਰਜਾਮੀ ਨਾਨਕੋਟ ਪਗਰੀ ਪ੍ਰਭ ਸਵਾਮੀ ਗੌੜੀ ਮੱਲਾ ਵਜਾ ਹਰ ਸੰਗ ਰਾਤੇ ਭਾਏ ਨਾ ਜਲੇ ਹਰ ਸੰਗ ਰਾਤੇ ਭਾਏ ਨੀ ਚਲੇ ਹਰ ਸੰਗ ਰਾਤੇ ਨਹੀਂ ਡੋਬੇ ਜਲਾ ਹਰ ਸੰਗ ਰਾਤੇ ਸੋ ਬਲਬਲਾ

ਸਾਧਨਾ ਸਿਰ ਸੋ ਜਾਣੇ ਨਾਮ ਜਰਾ ਪ੍ਰਭ ਸਵਾਮਨ ਮਾਨੇ ਆਗਾਸ ਬਹੁਤ ਹਰ ਹਕਮ ਵਾਰੇ ਨਾਮ ਜਪਤ ਨਾਮ ਹਿਰਦੇ ਵਿਚਾਰੇ ਆਉ ਨਾਨਕ ਪ੍ਰਭਾ ਕਰਮਾ ਤਾਰੇ ਗੌੜੀ ਮੱਲਾ ਮਜਾ ਸਿਮਰ ਸਿਮਰ ਸਿਮਰ ਸੁਭਾਇਆ ਚਰਨ

ਦਰਸ਼ਨ ਦੇਗਾ ਸੀਤਲ ਮਲਾਏ ਜਨਮ ਜਨਮ ਕੇ ਕਿਲ ਵਿਗਾਏ ਕਹੋ ਨਾਨਕ ਕਹਾ ਪੈ ਬਾਈ ਆਪਣੇ ਸੇਵਕੀ ਆ ਪੈ ਜਨਕਾਈ ਗੌੜੀ ਮਹਲਾ ਬਜੋ ਆਪਣੇ ਸੇਵਾ ਕੋ ਆਸਵਾਈ ਨਿਤ ਪ੍ਰਭਾਰੇ ਭਾਵ ਜਸੇ ਮਾਈ ਰਹੋ ਪ੍ਰਭ ਕੀ ਸਰਨ ਪਰੇ ਸਭ ਖੋਏ ਕਰਨ ਕਰਾਵਨ ਪੂਰਨ ਸੱਚ ਸੋਏ ਰਹੋ ਆਪ ਮਨ ਵਸਿਆ ਕਰਨੇ ਹਾਰਾ ਪੈ ਬਸੇ ਆਤਮ ਸੰਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਖ ਲਾਥੇ ਕਹਿ ਨ ਜਾਈ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ।

ਸੋ ਕਰਦਾ ਆਉ ਗਰਾਈ ਨਿੰਦਕ ਕੀ ਪ੍ਰਭ ਭਰਤ ਗੁਆਈ ਨਾਨਕ ਹਰ ਗੁਣ ਨਿਰਭਉ ਗਾਈ ਗੁਣੀ ਮੱਲਾ ਵਜਾ ਪੁੰਜਬਲ ਵੀਰ ਬ੍ਰਹਮ ਸਿੰਘ ਸਾਗਰ ਗਰਤ ਵਰਤ ਗਹਿ ਲਿਓ ਗੁਰੀਆ ਰਾਓ ਸਰਨ ਸਵਰਤ ਨੇ ਸੁੰਦਰ ਨਾਈ ਭਾਰਤ ਦੁਆਰ ਨਟਤ ਵਿੰਗਰੀਆ ਦੀਨਾ ਨਾਥ ਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮੈਂ ਦਰੀਆ ਚਰਨ ਕਮਲ ਹਿਰਦੇ ਗੈ ਨਾਨਕ ਪੈਸਾ ਕਰ ਸੰਤ ਪਾਰ ਦਰੀਆ ਰਾਗ ਗੌੜੀ ਬੈਰਾਗਣ ਮਹਲਾ ਪੰਜਵਾਂ

ਗੋਪਾਲ ਮਹਿਦੁਰ ਗੁਣਮਤ ਹੋਰੀਆਂ ਤੋਂ ਸਾਧੀ ਦੀਨ ਦਿਆਲ ਇਤਿਹਾਸ ਤੇਰੇ ਸਮਲਾ ਕਵਨ ਵਿਧੀ ਵਿਚਾਰ ਸਨ ਸਵਾਈ ਦਾਸ ਦਾ ਉੱਚੇ ਕੰਮ ਵਾਰ ਸਕਲ ਪਦਾਰਥ ਅੱਠ ਸਿਧ ਨਾਮ ਮਹਾ ਰਸਮਾਏ ਸੋਭਰ ਸਨ ਪਾਏ ਕੇ ਸਵਾਰ ਸੇ ਜਨ ਹਰ ਗੁਣ ਗਾਏ ਮਾਤ ਪਿਤਾ ਸਤਵੰਦ ਤੂੰ ਮੇਰਾ ਪ੍ਰਾਣਦਾਰ ਸਾਧ ਸੰਗ ਸਾਧ ਸੰਗ ਨਾਨਕ ਵਜੇ ਬੇਕਾ ਦਰਿਆ ਸੰਸਾਰ ਗੌੜੀ ਬੈਰਾਗਣ ਰੋਏ ਕੇ ਸ਼ੰਤ ਕੇ ਕਰ ਮਹੱਲਾ ਪੰਜਵਾਂ ਏਕ ਓਂਕਾਰ ਸਮੂਹ ਜਾਤ ਕੋਈ ਰਾਮ ਪਿਆਰੋ ਗਾਵੇ ਸਰਵ ਕਲਿਆਣ ਸੋ ਸਚ ਬਾਏ ਰਹੋ ਬਨਮਨ ਖੋਜਤ ਵਿਰਦ ਵਿਰਾਗੀ ਬਿਰਲੇ ਕਾਉ ਏਕ ਲਾਗੀ ਜਿਨ ਹਰ ਪਾਈਏ ਸੋਡ ਵਾਗੀ ਬ੍ਰਹਮਾ ਦੇਕਾ ਸੰਕਾਦਿਕ ਜਾਏ ਜੋਗੀ ਜਤੀ ਸਿੱਧ ਰਾਹੇ ਜਸੇ ਬਰਾਬਰ

ਨੈਣ ਹਰ ਦਰਸ ਸਮੇ ਦੋਰਾ ਸੰਤ ਵਸਾਤ ਕਾਇ ਗੁਣ ਸਾਗਰ ਜਨਮ ਜਨਮ ਕੋ ਜਾਤ ਮੋਰਾ ਆਨੰਦ ਸੋਗ ਭੇਟ ਤਰ ਨਾਨਕ ਜਨਮ ਕਿਰਤਾਰਤ ਸਗਲ ਸਬਲ ਸਵੇਰਾ ਰਾਗ ਗੌੜੀ ਪੂਰਮੀ ਮਹਲਾ ਪੰਜਵਾਂ ਏਕੰਕਾਰ ਸਾਨੂੰ ਯਾਦ ਕਿਨ ਵਿਦ ਮੇਰੇ ਗਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਸੂ ਦਾਤਾ ਮੋਹਿ ਮਾਰਗ ਦੇ ਵਧਾਈ ਰਾਓ ਅੰਤਰ ਲਗਨਾ ਜਾਇ ਲਗਿਆ ਵਿੱਚ ਵੜਦਾ ਮੈਂ ਬਾਈ ਮਾਇਆ ਮੋਹ ਸਭੋ ਜਗ ਸੋਇਆ ਇਹ ਪਰਮ ਕਉ ਕੋ ਜਾਈ ਏਕਾ ਸੰਗਤ ਇੱਕ ਤਰਵਾਤੇ ਮਿਲ ਬਾਤ ਨਾ ਕਰਦੇ ਬਾਈ ਏਕ ਬਸ ਮੈਂ ਪੰਜ ਦੋਲੇ ਉਹ ਬਸ ਕੋ ਝਟਾਈ ਜਿਸਕਾ ਗ੍ਰਹਿ ਤਿੰਨ ਦੀਆਂ ਤਾਲਾ ਕੁੰਜੀ ਗੁਰ ਸੋ ਪਾਈ ਅਣਕ ਪਾਰ ਕਹੀ ਪਾਵੇ ਬਿਨ ਸਤਿਗੁਰ ਸੰਡਾਈ ਜਿਣਕੇ ਬੰਧਨ ਘਾਟੇ ਸਤਿਗੁਰ ਤਿੰਨ ਸਾਧ ਸੰਗਲੇ ਲਾਈ ਪੰਜ ਨਾਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਵਾਈ ਮੇਰੇ ਰਾਮ ਰਾਏ ਇਨ ਵਿਦ ਮਿਲੇ ਗਸਾਈ ਸਹਿਜ ਪਿਆ ਭਰਮ ਕਿਨ ਮੈਂ ਨਾਟਾ ਮਿਲ ਜੋਤੀ ਜੋਤ ਸਮਾਈ ਰਾਓ ਦੂਜਾ

ਦੀ ਜੋ ਸੁਣ ਤੋ ਰੁਗਰਾਓ ਲਾਇਓ ਸੰਸਾਰ ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਜਸੋ ਪਾਇਓ ਹੁਣ ਸਾ ਸੋਈ ਭਰੋਸੀ ਦੁੱਖ ਕਹਾਂ ਦਿਖਾਇਓ ਖੰਡ ਬ੍ਰਹਿਮਣ ਕਾਏ ਕੋ ਡਾਣਾ ਗੁਰ ਪਰਦਾ ਖੋਲ ਦਿਖਾਇਓ ਨੌਦ ਨਾਮ ਧਨ ਕਟਾਈ ਤੋ ਬਾਰ ਕਹਿੰਦੇ।

ਲਾਇਓ ਗੁਆੜੀ ਮੱਲਾ ਮਾਇਆ ਔਰ ਕੱਟੇ ਦਿਨ ਸਰ ਨਾਰੇ ਗੁਰਮ ਮਨ ਗੁਰਮਿਲ ਕਾ ਸਵਾਰੇ ਰਹੋ ਘਰੋਂ ਬੇਨਤੀ ਸੁਣ ਮੇਰੇ ਮੀਤਾ ਸੰਤ ਟੈਲ ਕੀ ਮੇਲਾ ਇਹਾਂ ਕਾਟ ਚਲੋ ਲਾਹਾ ਆ ਕੇ ਬਸਣ ਸੋਹਿਲਾ ਇਹੋ ਸੰਸਾਰ ਵਿਕਾਸ ਸੰਸੇਵੈ ਤਰਿਓ ਬ੍ਰਹਮ ਗਿਆਨੀ ਜਿਸ ਜਗਾਵੇ ਪੀ ਆਵੇ ਅਰਸ ਕਤ ਕਥਾ ਦਿਨ ਜਾਨੀ ਜਾਕੋ ਆਏ ਸੋਈ ਵਿਹਾਜੋ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਭਾਵ ਸੋ ਸਹਿਜੇ ਬਾਵਰ ਨਾ ਹੋਏ ਕੋ ਮੇਰਾ ਅੰਤਰ ਜਾਮੀ ਵਰਗਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੀ ਸੁਖ ਮੰਗੇ ਮੋਕੋ ਕਰ ਸੰਤਨ ਕੀ ਦੂਰੇ ਧੋਣੀ ਮੱਲਾ ਵਜਾ ਰਾਗ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹੋ ਪੰਜ ਵਗਾਦੀ ਏ ਗਰੀਬਾ ਰਾਖੋ ਰਾਖਣ ਹਰੇ ਖੇਦ ਕਰੇ ਹਰ ਬਹੁ ਸੰਤਾਵੇ ਆਇਓ ਸਰਨ ਤੁਹਾਰੇ

ਦਿਲ ਗੁਰ ਕਾ ਜੋਤ ਗਵਾਇਆ ਨੀਂਦ ਲੈ ਹੋਏ ਮਹਾਂਗਾਦੀ ਸਹਿ ਸੁਹੇਲੀ ਬਾਣੀ ਕਉ ਨੰਦ ਕਮਨ ਭਯਾਵਰ ਗਾਸਾ ਪਾਇਆ ਬਾਂਦਰ ਬਾਣੀ ਗੌੜੀ ਮੱਲਾ ਵਜਾ ਹੋਏ ਅਵਨਾਸੀ ਰਾਜਾ ਨਿਰਭਉ ਸੰਗ ਤੁਹਾਰੇ ਵਾਸਤੇ ਇਹ ਡਰਨ ਕਹਾਂ ਤੇ ਆਇਆ ਰਹੋ ਇੱਕ ਮੈਲ ਤੂੰ ਹੋਏ ਬਾਰੋ ਇੱਕ ਮੈਲ ਨੀ ਮਾਨੋ ਇੱਕ ਮੈਲ ਤੂੰ ਆਪੇ ਆਪੇ ਇੱਕ ਮੈਲ ਕਰੀ ਮਾਨੋ ਇੱਕ ਮੈਲ ਤੋਂ ਪੰਡਤ ਭਗਤਾ ਇੱਕ ਮੈਲ ਖਲ ਹੋਤਾ ਇੱਕ ਮੈਲ ਤੋਂ ਸਭ ਕਈ ਗ੍ਰਾਹ ਜੇ ਇੱਕ ਮੈਲ ਕਛੂ ਨਾ ਲੇਤਾ ਕਾਟ ਕੀ ਬਸੇ ਕਾਂ ਕਰੇ ਬਬਰੇ ਕਿਲਾਵਨ ਹਾਰੇ ਜਾਣੇ ਜੈਸਾ ਵੇਖ ਕਰਾਏ ਬਾਜ ਕਰ ਉਹ ਤੈਸੋ ਹੀ ਸਾ ਜਾਣੇ ਅਨਕ ਘੋੜੀ ਬਹੁਤ ਮਨ ਕਰਿਆ ਆਪ ਹਰ ਕੁਆਰਾ ਜੈਸੇ ਮੈਲ ਰਾਗੇ ਤੈਸੇ ਰਹਿਣਾ ਕਿਆ ਓ ਕਰੇ ਵਿਚਾਰਾ ਜਿਨਕੇ ਕੀਆ ਸੋਏ ਜਾਣੇ ਜਿਨੇ ਸਾਹਿਬ ਬੇ ਸਾਜੀ ਕੌਣ ਕਪਰੰਪਰ ਸਵਾਮੀ ਕੀਮਤ ਆਪਣੇ ਕਾਜੀ ਘੋੜੀ ਮੱਲਾ ਮਜਾ ਛੋੜ ਛੋੜ ਰੇ ਵਿਖਿਆ ਕੇ ਰਸਵਾ ਉਰਜਰ ਹੋ ਰੇ ਬਾਵਰ ਗਾਵਰ ਜਿਉ ਕਰਕੇ ਹਰਿਆਏ ਹਰਿਆਇਓ ਬਸਵਾ ਰਾਵ ਜੋ ਜਾਣੇ ਤੋ ਆਪਣੇ ਕਾਜੇ ਸੋ ਸੰਗ ਚਾਲੇ ਤੇਰੇ ਸਸਵਾ ਨੰਗੋ ਆਇਓ ਨਾ ਸੁਦਾਸੀ ਵੀਰ ਮਰਿਓ ਹਰ ਕਾਲ ਰਸਵਾ ਪੇਖ ਪੇਖ ਰੇ ਕਸੁਮ ਕੀ ਲੀਲਾ ਰਾਚ ਮਾਚ ਤਨ ਲਸਵਾ ਸ਼ੀਜਤ ਡੋਰ ਤੇ ਸੁਰਨੀ ਜੀ ਕੋ ਕਾਜ ਨਾ ਕੀ ਨੋਕ ਜੁਆ ਕਰਤ ਕਰਤ ਇਵੇਂ ਵਰਦਾਨੋ ਹਾਰਿਓ ਤੇ ਧਨ ਕੀ ਰਸਵਾ ਜਿਉ ਮੋਯੋ ਨ ਮੋਨੀ ਵਾਲਾ ਉਹਤੇ ਕਟੇ ਨਾਹੀ ਰਚਸਵਾ ਐਸਾ ਜਗ ਮੋਏ ਗੁਰੇ ਦਿਖਾਇਓ ਤੋ ਸਰਨ ਬਣਿਓ ਤਾਜ ਕਰ ਵਸਵਾ ਮਾਰਗ ਪ੍ਰਭ ਕੋ ਸੰਤ ਬਤਾਇਓ ਜਰੜੀ ਨਾਨਕ ਦਾਸ ਭਗਤ ਹਰ ਜਸਵਾ ਗੌੜੀ ਮੱਲਾ ਵਜੋ ਤੁਜਮਨ ਕਮਨ ਵਾਰਾ ਮੇਰੇ ਪ੍ਰੀਤਮ ਪ੍ਰਾਣ ਲਾਰਾ ਰਾਓ ਅੰਤਰ ਕਿਵੇਂ ਦਾ ਤੁਮੇ ਜਾਨੀ ਤੁਮੇ ਸੱਜਣ ਸੇਲੇ ਸਰਬ ਸੁਖਾਮ ਹੈ ਤੁਜਦੇ ਬਾਏ ਮੇਰੇ ਠਾਕੁਰ ਅਗੇ ਤੋਲੇ ਬਰਨਾ ਸਾਗੋ ਧੋਰੇ ਰੰਗਾ ਗੁਣ ਦਾਨ ਸੁਦਾਤੇ ਅਗਮ ਗੋਚਰ ਪ੍ਰਭ ਨਾਸੀ ਗੁਰਮੂਰੇ ਦੇ ਜਾਤੇ ਪ੍ਰੰਪੋ ਕਾਟ ਕਹੇ ਕੀਏ ਨੇ ਕੇਵਲ ਜਪਤੇ ਹੋਮੇ ਮਾਰੀ ਜਨਮ ਮਰਨ ਕੋ ਚੁਕਾ ਸੰਸਾਰ ਸਾ ਸੰਗਦਰ ਸਾਰੀ ਚਰਨ ਵਕਾਰ ਕਰੂ ਸੇਵਾ ਬਾਹਰ ਜਾਉ ਲਗਵਰੀਆ ਜੇ ਬਰਸਾਤ ਦੇ ਭਵ ਜਲ ਦਰਿਆ ਜਨ ਨਾਨਕ ਪ੍ਰੇ ਸੰਗ ਮਿਰੀਆ ਘੋੜੀ ਮੱਲਾ ਮਜਾ ਤੁਜਮਨ ਕਮਨ ਜਾਵੇ ਦੋਹੀ ਤੇਰੋ ਰੋਬ ਸਗਲ ਦੇਖ ਮੋਹੀ ਰਾਓ ਸਵਰਗ ਪਿਆਲ ਮਿਰਤ ਭੂਮੰਡਲ ਸਰਬ ਸਮਾਨੋ ਏਕ ਹੋਈ ਸਿਵ ਸਿਵ ਕਰਤ ਸਭ ਕਰ ਜੋਰੇ ਸਰਬ ਮਾਇਆ ਠਾਕਰ ਤੇਰੀ ਦੋਹੀ ਪਤਤ ਪਾਵਨ ਠਾਕਰ ਨਾਮ ਤੁਹਾਰਾ ਸੁਖਦਾਈ ਨਿਰਮਲ ਸੀਤ ਲੋਈ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਘਾਲ ਗਲੋਈ ਗੌੜੀ ਮੱਲਾ ਵਜਾ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਦੀਆ ਰਹੋ ਅਨਕ ਜਨਮ ਬਹੁ ਝੋਨੇ ਬ੍ਰਹਮਿਆ ਬਹੁਤ ਬਹੁਤ ਪਾਇਆ ਤੁਮਰੀ ਕੇ ਬਾਤੇ ਮਾਨੁਕ ਦੇ ਭਾਈ ਹੈ ਦੇਹੋ ਦਰਸਰ ਆਇਆ ਸੋਹੀ ਵਾ ਜੋਤ ਬਾਣਾ ਅਵਰ ਨਾ ਕੇ ਨੀ ਗੀਤਾ ਤੁਮਰੇ ਬਾਣੇ ਭਰਮ ਹੋਇਆ ਜਾਗਤ ਨਾ ਹੀ ਸੁਣਤਾ ਬਿਨੋ ਸੁਣੋ ਤੋਂ ਭਰਾ ਪਰ ਪਿਆਰੇ ਕਿਰਪਾ ਨਿਰ ਦਿਆਲਾ ਰਾਹ ਲਿਓ ਪਿਤਾ ਭਰਮੇ ਅਨਾਥੇ ਕਰਮ ਬਾਲਾ ਜਸੋ ਤੁਮੇ ਦਿਖਾਇਓ ਦਰਸ਼ਨ ਸਾਧ ਸੰਕੇ ਵਾਜੇ ਕਰਕੇ ਭਾ ਤੋਰ ਦੇ ਸੰਦਨ ਕੀ ਸੁਖ ਨਾਨਕ ਇਹ ਵਾਛੇ ਗੌੜੀ ਮੱਲਾ ਵਜਾ ਹਾਂ ਤਾਂ ਕੇਵਲ ਹਾਰੀ ਜਾਂ ਕੇਵਲ ਨਾਮ ਅਧਾਰੀ ਰਹੋ ਮਹਿਮਾ ਤਾਂ ਕੀ ਚੇਤ ਕਰੀਏ ਜਨ ਪਾਰ ਪ੍ਰਮਰਾਦੇ ਸੋ ਸਹਿਜ ਨਤਨ ਸੰਗ ਉਹਨਾਂ ਸੰਸਰ ਵਰਨ ਦਾਤੇ ਸਵਲ ਦਾਨ ਸਹੀ ਆਏ ਜੋ ਜਨ ਤਰਸ ਵਿਆਜਾ ਉਨਕੀ ਸਰਨ ਭਰੇ ਸੋ ਦਰਿਆ ਸਾ ਸੰਤ ਸੰਗ ਪੂਰਨ ਆਸਾ ਤਾਂ ਕੇ ਚਰਨ ਪਵ ਪਰਮਤਾ ਜੀਵਾ ਜਨ ਕੇ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਗੁਰਬਾਲਾ ਰਾਜਵਨ ਰਾਜਵਨ ਵਰਜੋ ਦਿਸੇ ਸਭ ਕਿਸੇ ਜਗ ਮੈਂ ਕਾਟਿਆ ਨਾਮ ਦਾਨ ਸਨ ਅਵਤਨ ਨਿਰਮਲਾ ਇਹ ਨਾਨਕ ਹਰ ਤਨ ਕਾਟਿਆ ਘੋੜੀ ਮੱਲਾ ਵਜਾ ਜੋਤ ਜੋਤ ਜੋਤ ਜੋਤ ਸੁਣਾਇਓ ਗੁਰਦੇ ਮੋਕੋ ਸਤਿਗੁਰ ਸ਼ਬਦ ਵਜਾਇਓ ਰਾਓ ਨੌ ਖੰਡ ਪ੍ਰਿਥਵੀ ਸਤ ਮਨ ਮੇ ਰਵ ਮਨ ਮੇ ਨੌ ਖੰਡ ਪ੍ਰਿਥਵੀ ਸਤ ਧਨ ਮੇ ਰਵਿਆ ਨਿਉਕ ਨਿਉ ਨਿਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦਰੜੋ ਇੱਕ ਨਿਰੰਕਾਰਾ ਪੰਜ ਮੇਲੇ ਪੰਜ ਚੇਲੇ ਮੇਲਾ ਭਾਏ ਕਦਰਾ ਏਕਸ ਕੇਵਲ ਕੀਏ ਦਸ ਬਰਾਗਣ ਅਗਿਆ ਗਾਲੀ ਤਨ ਨਿਰਮਲ ਜੋ ਕੀ ਦੀਏ ਪਰਮ ਜਰਾਏ ਚਰਾਈ ਭਗਤਾ ਪੰਥ ਕਰਮੇ ਕਿਆ ਸੋ ਸਹਿ ਸੋ ਸੋ ਕੀ ਨੀ ਭਗਤਾ ਜੋਟਾ ਕਰਮ ਤਗਲੇ ਕਿਆ ਜੈ ਭਾਉ ਨਾਈ ਤਾਂ ਆਸਨ ਵਾਦਿਓ ਸਿੰਘੀ ਅਨੰਦ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਅਨਬਾਨੀ
ऐसा जोगी वटमांगी बेटे माया के गंध बंधन काटे सेवा पूज करो तिस मूरत की नानक तिस भग जाटे औड़ी मल्ला वजा अनुभव दार्थ नाम सुनो सकल त्याइले मीता हर वकत जा को गुर दिया ताके नमज दराओ अंधकार मिट्यो ते नाते गुर शब्द दीवर गासा ब्रह्म की जाली तांगी गाटी जाको साध संग विश्वासा तारीले भाव चल तारू बेड़ा बोल साध संगा गुरु नोई मन की आसा गुर मिट्यो रंगा नाम खजन भगति वाया मन तिवाए नानक जियो ताको देवे जाको हुकम नाए गौड़ी मल्ला मया दया मया कर प्राण पद मेरे मोहे नाथ सन प्रतोरी अन्न को मैं हाथ दे राखो कछु सियान उतर मोरी राहो कर्ण क्रामन साव के जय तुम्हें तुम समर्थ न ही अनोरी तुम्हरी गात तुम्हें जानी से सेवक जन पाग मतोरी अपने सेवक संग तुम राते ओत पोत भक्त से होरी प्रे प्रे नाम तेरा दर्शन चाहे जैसे रेट चंद चकोरी राम संत में भेद के जनाई एक जन्म ला करोरी जांगी ये प्रकट प्रभुआ अंतन कीर्तन रसन बोरी तुम सम्राट भारत दोजे सुख दाते प्रभ प्राण दोरी नानको प्रभ कीजे कृपा अन संतन के संग संगोरी गौड़ी मल्ला बजा हाँ तुम हर देती राते संतो

ਦੇਵ ਕੋ ਕਰੋ ਮਾਰੀ ਕਰ ਦੇ ਧਰਨ ਸਾਗਰ ਮੋਹਤਾ ਚੰਨ ਦੁਆਰੇ ਤੁਮ ਚਾਨੋ ਬਾਨੀ ਪਾਤੇ ਕਰਕੇ ਵਾਜੇ ਸੁਰਾ ਕੋ ਸੰਗੇ ਤੇ ਪਾਰ ਬਰਾਤੇ ਈ ਦੋਤ ਪ੍ਰਭ ਤੁਮ ਸੁਰਤਾ ਸਭ ਕਿਆ ਤੁਮਰੇ ਹਾਤੇ ਐਸਨ ਦਾਨ ਦਿਓ ਮੋਕੋ ਹਰਜਨ ਚਲੇ ਹਮਾਰੇ ਸਾਥੇ ਨਿਰਗੁਣ ਯਾਰੇ ਕੋ ਗੁਣ ਕੀਜੇ ਹਰ ਨਾਮ ਮੇਰਾ ਮੰਜਾਪੇ ਸੰਤੋ ਸਾਧ ਨਾਨ ਕਰ ਬੈਠੇ ਮਨ ਤਨ ਸੀਤਲ ਤਰਾਪੇ ਗੌੜੀ ਮੱਲਾ ਵਜੋ ਸਹਿਜ ਅਤਮਾਯੋ ਦੇਵ ਮੋਕੋ ਸਤਿਗੁਰ ਪਏ ਦਿਆਲ ਦੇਵ ਰਾਓ ਕਾੜ ਜੇਵਰੀ ਕਿਉ ਦਾਸ ਰਾ ਸੰਤਨ ਟਹਿ ਲਾਇਓ ਏਕ ਨਾਮ ਕੋ ਤਿਉ ਬਜਾਰੀ ਮੋਕੋ ਚਰਜ ਗੁਰੇ ਦਿਖਾਇਓ ਭਇਓ ਵਰਗਾਸ ਸਰਬ ਜਿਹਰਾ ਗੁਰ ਗਿਆਨ ਮਨੇ ਵਰਡਾਇਓ ਅੰਮ੍ਰਿਤ ਨਾਮ ਪਿਓ ਮਨ ਦਿਵਦਾ ਅਨ ਪੈ ਠਹਿਰਾਇਓ ਮਾਨ ਆਗਿਆ ਸੰਸੋਭਾਏ ਦੁਖੇ ਟਾਏ ਗੁਆਇਓ ਜੋ ਪ੍ਰਸੰਨ ਪਏ ਪ੍ਰਗਟਾ ਕਰ ਸਭ ਆਨੰਦ ਰੂਪ ਦਿਖਾਇਓ ਨਾ ਕੇ ਜਾਵਤ ਨਾ ਕੇ ਜਾਵਤ ਸਭ ਖੇਲ ਕਿਉ ਹਰਾਇਓ ਕਹੋ ਨਾਨਕ ਅਗਮ ਗਮ ਹੈ ਠਾਕਰ ਭਗਤ ਟੇਹ ਕਰਨ ਆਇਓ ਗੌੜੀ ਮੱਲਾ ਵਜਾ ਪਾਰ ਮਹਿਪੁਰ ਪਰਮੇਸ਼ਰ ਮਨ ਤੰਗੀ ਓੜ ਕਹੀ ਜੇ ਰੇ ਜਿਨ ਤਾਰੇ ਬ੍ਰਹਿਮੰਡ ਖੰਡ ਹਰ ਤਾਂਕੋ ਨਾਮ ਜਪੀ ਜੇ ਰਹੋ ਮਨ ਕੀ ਮਤ ਧਿਆਗੋ ਹਰ ਜਨ ਹੁਕਮ ਬੋ ਸੋ ਮਾਈਏ ਰੇ ਜੋ ਭਰੋ ਕਰੇ ਸੋਈ ਭਲਵਾਨੇ ਸੁਖ ਸੁਖ ਹੋਏ ਧਿਆਈਏ ਰੇ ਕੋਟ ਪਤਾ ਤੋਂ ਧਾਰੇ ਕਿਨਵੇ ਕਰਦੇ ਬਾਰ ਨਾ ਲਾਗੇ ਦੀਨ ਦਸੋ ਭੰਜਣ ਸਵਾਮੀ ਜਲ ਪਾਵੇ ਤਿਸੇ ਨਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਦੇ ਤੋੜਨਾ ਇਸ ਕਰਦੇ ਪੋਰ ਪੋਰ ਰਤਨਾਗਰ ਰੇ ਜਾਚਕ ਜਾਚੇ ਨਾ ਤਰ ਸਵਾਮੀ ਘਟ ਘਟ ਅੰਦਰ ਸੋਈ ਰੇ ਨਾਨਕ ਦਾਸ ਤਾਂ ਕਿ ਚਰਾਈ ਤਾਂ ਤੇ ਜਾਤੇ ਬਿਰਤਨ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿ ਦਾਤਾ ਹਰ ਕਬੂ ਨਾ ਮਨੋ ਸਾਰੇ ਇਉਂ ਸਰਸੋਂ ਦਾਤਾ ਸਗਲ ਕਟਾ ਪ੍ਰਤਪਾਰੇ ਰਾਓ ਮਹਾਂ ਘਟ ਘਾੜੇ ਗਿਰ ਮਿੱਤਰ ਰਸਨ ਨਾ ਵਿਤਾਰੇ ਸ਼ੀਤਲ ਸਾਂਤ ਸੋ ਕਰ ਸਰਨੀ ਜਲਤੀ ਅਗਨ ਵਾਰੇ ਗਰਭ ਕੁੰਡ ਨਰਕ ਤੇ ਰਾਗੇ ਭਵ ਜਲ ਪਾਰ ਤਾਰੇ ਚਰਨ ਕਮਲ ਰਾਤ ਮਨ ਮੇ ਚਮਕੀ ਤਾਪ ਦਾਰੇ ਪੂਰਨ ਪਾਰ ਪਰਮੇਸ਼ਰ ਉੱਚਾ ਗਮ ਵਾਰੇ ਗੁਣ ਗਾਵਤ ਧਿਆਵ ਸੋ ਸਾਗਰ ਜੁਏ ਜਨੁ ਨਾਰੇ ਕਾਮ ਰੋ ਲੋ ਮੋਹ ਮਲਿਨੋ ਨਿਰਗੁਣ ਕੇ ਦਾਤਾ ਰੇ ਕਰ ਕੇ ਬਾਪ ਨੋ ਨਾਮ ਦੀਜੇ ਨਾਨਕ ਸਤਿਮਲ ਹਰੇ ਰਾ ਗੌੜੀ ਚੇਤੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰਜਾਤ ਸੁਖ ਨਾਈ ਰਿਹਾਰ ਭਗਤ ਮਨਾ ਜੀਵ ਜਨਮੇ ਰਤਨ ਮੋਲਕ ਸਾਧ ਸੰਗ ਜਾਪਿਕ ਕਿਨਾ ਰਹੋ ਸੁਧ ਸੰਪਦ ਮਹਿਤਾ ਮਨੋਦ ਛੋੜ ਗਏ ਬਹੁ ਲੋਕ ਭੋਗ ਹੈਵਰ ਗੈਵਰ ਰਾਜ ਰੰਗ ਤਿਆਗ ਚਲਿਓ ਹੈ ਮੂਲ ਨੰਗ ਚੋਹਾ ਚੰਦਨ ਦੇ ਬੋਲਿਆ ਸੋ ਤਨ ਤਰ ਸੰਗ ਰੋਲਿਆ ਮੋਹੇ ਮੋਇਆ ਜਨ ਦੂਰ ਹੈ ਕਹੋ ਨਾਨਕ ਸਦਾ ਜੂਰ ਹੈ ਗੌੜੀ ਮੱਲਾ ਵਜਾ ਮਨ ਤਰ ਤਰਵੇ ਹਰ ਨਾਮ ਨੋ ਸਾਗਰ ਲੈ ਸੰਸਾਰ ਗੁਰਬੋਧ ਪਾਰ ਗ੍ਰਾਮ ਨੂੰ ਰਹੋ ਕਲ ਕਾਲ ਕੰਧਿਆਰੀਆਂ ਗੁਰ ਗਿਆਨ ਦਿਵਕ ਜਾਰੀਆਂ ਬਿਕ ਮਿਕਿਆ ਬਸਰੀ ਅਤਗਨੀ ਉਬਰੇ ਜਪ ਜਪ ਹਰਗੁਨੀ ਮਤ ਮਾਰੋ ਮਾਇਆ ਸੋਆ ਗੁਰਮੇਟ ਭ੍ਰਮ ਕੋ ਗੋਇਆ ਕਹੋ ਨਾਨਕ ਏਕ ਦਾਇਆ ਘਟ ਘਟ ਨਦਰੀ ਆਇਆ ਗੌੜੀ ਮੱਲਾ ਮਜਾ ਦਵਾਨ ਤੋਂ ਹਮਾਰੋ ਤੋਂ ਹੀ ਏਕ ਸੇਵਾ ਤਾਰੀ ਗੁਰੇ ਟੇਕ ਰਾਓ ਅਨਕ ਜੋ ਤ ਨਿਭਾਇਆ ਗੁਰਜਾ ਕਰ ਲੈ ਆਇਆ ਮਾਰੇ ਪੰਜ ਪਕਾ ਦਿਆ ਗੁਰ ਕੇ ਬਾਹਰ ਤੇ ਦਲ ਸਾਧਿਆ ਬਖਸ਼ੀਸ ਵਜੋਂ ਮਿਲ ਇੱਕ ਨਾਮ ਸੁਖ ਸਹਿਜ ਆਨੰਦ ਵਿਸਰਾਮ ਪ੍ਰਭ ਕੇ ਜਾਗਰ ਸੇ ਬਲੇ ਨਾਨਕ ਤਿੰਨ ਮੁਕੁੰਜਲੇ ਗੌੜੀ ਮਹੱਲਾ ਵਜੋਂ ਜੀਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੋ ਤਿੰਨ ਮੈਂ ਪਾਹੇ ਜਾਮ ਕਾ ਰਹੋ ਅਮਰ ਜਤਨ ਨਹੀਂ ਪਾਈਏ ਵੱਡੇ ਬਾਗ ਜਾਈਏ ਲਾਖ ਕਮਦੀ ਜਾਣੀਏ ਅੱਗੇ ਤਿਲ ਨਹੀਂ ਮਾਨੀਏ ਅਹਿਮਦ ਕਰਮ ਕਮਾਨੇ ਗ੍ਰਹਿ ਬਾਲੂ ਕੀਰ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾਵਰੇ ਨਾਮ ਨਾਨਕ ਸਾਧੂ ਸੰਗ ਮਿਲੇ ਗੌੜੀ ਮੱਲਾ ਵਜਾ ਬਾਰ ਨੇ ਬਲਹਾਰ ਨੇ ਲਗਵਰੀਆ ਨਾਮੋ ਨਾਮੋ ਨਾਮ ਸਾਹਿਬ ਕੋ ਪ੍ਰਾਣ ਦਰੀਆ ਰਾਓ ਕਰਨ ਕਰਾਮਨ ਤੂੰ ਹੀ ਏਗਾ ਜੀ ਜੰਤ ਕੇ ਤੂੰ ਹੀ ਡੇਗਾ ਰਾਜਵਨ ਪ੍ਰਭ ਤੂੰ ਤਨੀ ਤੂੰ ਨਿਰਗੁਣ ਤੂੰ ਸਰਗੁਣੀ ਇਉਂ ਤੁਮ ਰਖੇ ਗੁਰ ਕੇ ਬਾਤੇ ਕੋ ਲਖੇ ਅੰਤਰ ਜਾਮੀ ਪ੍ਰਭ ਜਾਨ ਨਾਨਕ ਤਗਿਆ ਤੁਹੀ ਦਾਨ ਗੌੜੀ ਮੱਲਾ ਵਜਾ ਹਰ ਹਰ ਹਰ ਰਾਧੀਏ ਸੰਤ ਸੰਗਰ ਮਨ ਵਸੇ ਪ੍ਰਮ ਮੋਹ ਪਉ ਸਾਧੀਏ ਰਹੋ ਬੇਦ ਪ੍ਰਾਣ ਸਿਮਤ ਬਨੇ ਸਭ ਉੱਚ ਬਰਾਜਤ ਜਨ ਸੁਨੇ ਸਗਲ ਤਾਨ ਪੈ ਪੀਤ ਚੀਨ
ਰਾਮ ਸੇਵਕ ਪੈ ਰਹਿ ਤਕੀਨਾ ਲੱਗ ਚੁਰਾਸੀ ਜਨਵਰੇ ਗੋਬਿੰਦ ਲੋਕ ਨਹੀਂ ਜਨਵਰੇ ਬਲ ਬਦਾ ਸਿਆਣਪ ਹਮੇ ਰਹੀ ਹਰ ਸਾਧ ਸਰਨ ਨਾਨਕ ਗਹੀ ਗੌੜੀ ਮੱਲਾ ਵਜਾਂ

ਸੋਜਨ ਦੋ ਨਾ ਵਿਆਪੀਏ ਜਾਂਕੋ ਗੁਰ ਮੰ ਹਰ ਮੰਤਰ ਦੇ ਸੋ ਵਰਿਆ ਮਾਇਆ ਗੰਦੇ ਨਾਨਕੋ ਪ੍ਰਭ ਮਾਇਆ ਕਰ ਮੇਰੇ ਮੰਤਨ ਵਾਸੇ ਨਾ ਮਾਰ ਗੌੜੀ ਮੱਲਾ ਵਜਾਰ।

ਨਾ ਕਿਹਾ ਤਾਂ ਕਿਸੇ ਨਾ ਲੱਥ ਗਿਆ। ਹਰ ਬਸਨਾਮ ਨਿਰਭਾਇਆ ਸੋ ਬੋਰ ਨਾ ਕਰਦੀ ਦਾਇਆ, ਹਰ ਨਾਮ ਜਾ ਕੋ ਗੁਰ ਦਿਆ, ਨਾਨਕ ਤਾਂ ਕੋ ਪਾਉ ਗਿਆ। ਗੌੜੀ ਮੱਲਾ ਵਜਾ ਜਾ ਕੋ ਬਿਸਰੇ ਰਾਮ ਨਾਮ, ਤਾਂ ਕੋ ਮੇਰਾ ਸਾਧ ਸੰਗ ਮਿਲਾ ਰਵੇ ਸੇ ਗੁਣੀ ਗੀ ਰਹੋ। ਜਾ ਕੋ ਗੁਰਮ ਕਰ ਦੇਵਦਾ, ਤਾਂ ਕੇ ਕਰ ਦਲ ਨਵ ਨਿਸਦਾ, ਜੋ ਜਨ ਹਰ ਪ੍ਰਭਤਨੀ ਕਿਛ ਨਾਹੀ ਤਾਂ ਕੇ ਕਮੀ, ਕਰਨੀ ਹਰ ਵਿਛਾਣਿਆ ਸਰਬ ਸੋਗ ਰੰਗ ਮਾਣਿਆ, ਹਰ ਤਨ ਜਾ ਕੇ ਗ੍ਰਹਿ ਵਸੇ, ਕਹੋ ਨਾਨਕ ਤਿੰਨ ਸੰਗ ਦੁੱਖ ਨਸੇ। ਗੌੜੀ ਮੱਲਾ ਵਜਾ ਗਰਮ ਗਰ

ਹਰਨ ਪਰ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਕੋ ਸਾਧ ਸੰਗ ਕਿਰਪਾ ਨਿਤ ਮੈਂ ਦਿਤਨੋ ਗੌੜੀ ਮੱਲਾ ਵਜੋ ਮਹੇ ਦਾਸਰੋ ਮਹੇ ਦਾਸਰੋ ਟਾਕਰੋ ਧਾਨ ਪ੍ਰਭ ਕਾ ਕਨ ਰਹੋ ਐਸੋ ਹੈ ਰੇ ਕਸਮ ਮਾਰਾ ਕਿਨਵੇਂ

ਜਾਗੇ ਘਰ ਧੋੜੀ ਮੱਲਾ ਵਜਾ ਹੈ ਕੋਈ ਐਸਾ ਮੇ ਦੋਰੇ ਸਮੀਠੀ ਤੇ ਇਹ ਮਨ ਹੋਰੇ ਰਹੋ ਅਗਿਆਨੀ ਮਨ ਮਨ ਪਿਆ ਜੋ ਨਾ ਸੋਰੇ ਰਹਿਣ ਦਾਰੀ ਘਾਰੀਆ ਕਵਨ ਜੋਗਤ ਜਿਲਬੋਰੇ ਭਰਮਤੋ ਭਰਮਤੋ ਆਰਿਆ ਅਨਕ ਮਿਤੀ ਕਾ ਡੋਰੇ ਕਉ ਨਾਨ ਕਿਰਪਾ ਭਈ ਸਾਧ ਸੰਗ ਨਿਰਮੋਰੇ ਘੋੜੀ ਮੱਲਾ ਵਜਾ ਚਿੰਤਾ ਮਨ ਕਰਨਾ ਮਹਿ ਰਹੋ ਦੀਨ ਦਿਆਲ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭਾਈ ਅਕਾਲ ਪੁਰਖ ਅਕਾਲ ਬੋਧ ਸੰਤੋ ਜਸੋ ਕੋਟ ਗਏ

ਨੋੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੇ ਬਾਦ ਬਖਾਣ ਹੈ ਅੰਤਰ ਤਾਮ ਸੁਆਪ ਨਾ ਪਛਾਣ ਹੈ ਤਾਂ ਪ੍ਰਪਾਏ ਗੁਰ ਸ਼ਬਦ ਬਖਾਣ ਹੈ ਗੁਰ ਸੇਵਾ ਕਰ ਕੋ ਫੇਰ ਕਾਲ ਨਾ ਖਾਹੇ ਮਨਮੁਖ ਖਾਦੇ ਦੂਜੇ ਭਾਏ ਰਹਾ ਗੁਰਮੁਖ ਪ੍ਰਾਣੀ ਅਬਾਦੀ ਸਿੱਧੇ ਗੁਰਕੇ ਸ਼ਬਦ ਯੰਤਰ ਸਹਿਜ ਰੀਧੇ ਮੇਰਾ ਪ੍ਰਭ ਪਾਇਆ ਗੁਰਕੇ ਸ਼ਬਦ ਸਿੱਧੇ ਸਤਿਗੁਰ ਮਿਲੇ ਪ੍ਰਭੂ ਆਪ ਮੁਲਾਹੇ ਮੇਰੇ ਪ੍ਰਭ ਸੱਚੇ ਕੇ ਮਨ ਭਾਏ ਹਰ ਗੁਣ ਗਾਵੇ ਸਹਿਜ ਸੁਭਾਹੇ ਬੈਨ ਗੁਰ ਸੱਚੇ ਭਰਮ ਭੁਲਾਏ ਮਨ ਮਖਾਉਂਦੇ ਸਦਾ ਵਿਖ ਖਾਹੇ ਜਮ ਡੰਡ ਸਹੇ ਸਦਾ ਦੁੱਖ ਪਾਏ ਜਮੁਆ ਨਾ ਛੋਡੇ ਹਰ ਕੀ ਸਰਨਾਈ ਹੋਮੇ ਮਾਰਨ ਸੱਚ ਲਿਵਲਾਈ ਸਦਾ ਰਹੇ ਹਰ ਨਾਮ ਲਿਵਲਾਹੀ ਸਤਿਗੁਰ ਸੇ ਜਨ ਨਿਰਮਲ ਪਵਿੱਤਾ ਮਨ ਸੋ ਮਨ ਮੁਲਹਿ ਸਭ ਜਗ ਜਿੱਤਾ ਇਨ ਬਿਧ ਕੁਸਲੂ ਤੇਰੇ ਮੇਰੇ ਮੀਤਾ ਸਤਿਗੁਰ ਸੇਵੇ ਸੋ ਫਲ ਪਾਏ ਹਿਰਦੇ ਨਾਮ ਵਿੱਚੋਂ ਆਪ ਗਵਾਏ ਆਂਦਨ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਵਨ ਕਵਨ ਨਾ ਸਿੱਧੇ ਮੇਰੇ ਭਾਈ ਭਗਤੀ ਸਿੱਧੇ ਦਰ ਸੋਭਾ ਪਾਈ ਨਾਨਕ ਨਾਹ ਰਾਮ ਨਾਮ ਵਡਿਆਈ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਬਖਾਣੇ ਭਰਮ ਨਾ ਜਾਹੀ ਬੰਧਨ ਨਾ ਟੁੱਟੇ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰੁ ਜੁਗ ਮਾਹੇ ਗੁਰਮੁਖ ਪ੍ਰਾਨੀ ਭਰਮ ਗਵਾਏ ਸਹਿ

ਫਿਰ ਬਾਰੋ ਬਾਰਾ ਅੰਧੇ ਗੁਰ ਤੇ ਭਰਮ ਨਾ ਜਾਹੀ, ਮੂਲ ਛੋੜ ਲਾਗੇ ਦੂਜੇ ਭਾਈ, ਬਹਿਕਾ ਮਾਤਾ ਬਿਖਮਹਿ ਸਮਾਹੀ, ਮਾਇਆਕਾਰ ਮੂਲ ਯੰਤਰ ਭਰਮਾਏ, ਹਰ ਜੀਉ ਵਿਸਰਿਆ ਦੂਜੇ ਪਾਏ, ਜਿਸ ਨਦਰ ਕਰੇ ਸੋ ਪਰਮਗਤ ਪਾਹੇ, ਆਂਤਰ ਸੱਚ ਬਾਹਰ ਸੱਚ ਵਰਤਾਏ, ਸੱਚ ਨਾ ਛਪੇ ਜੇ ਕੋ ਰੱਖੇ ਛਪਾਹੇ, ਗਿਆਨੀ ਬੂਝੇ ਸਹਿ ਸਵਾਏ, ਗੁਰਮੁਖ ਸੱਚ ਰਹਾ ਲਵਲਾਏ, ਹੋਮੇ ਮਾਇਆ ਸ਼ਬਦ ਜੁਲਾਏ, ਮੇਰਾ ਪ੍ਰਭ ਸੱਚਾ ਮੇਲ ਮਲਾਹੇ, ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰੱਖੇ ਠਾਕਰ ਹਾਹੇ, ਪੂਰੇ ਗੁਰ ਤੇ ਸੋਝੀ ਪਾਏ, ਆਪੇ ਕਰਤਾ ਸ੍ਰਿਸ਼ਟ ਸਰਜ ਜਨ ਗੋਹੀ, ਤਸਬਨ ਦੂਜਾ ਅਮਰ ਨਾ ਕੋਈ, ਨਾਨਕ ਗੁਰਮੁਖ ਬੂਝੇ ਕੋਈ, ਗੌੜੀ ਮਹੱਲਾ ਤੀਜਾ, ਨਾਮ ਅਮੋਲਕ ਗੁਰਮੁਖ ਪਾਹੇ, ਨਾਮੋ ਸੇਵੇ ਨਾਮ ਸਹਿਜ ਸਮਾਏ, ਅੰਮ੍ਰਿਤ ਨਾਮ ਰਸਨਾ ਨਿਤ ਗਾਵੇ, ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ, ਆਂਦਨ ਹਿਰਦੇ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪੰਥ ਸੁਖਾ, ਰਹਾਉ ਹਿਰਦੇ ਸੁਖ ਪਿਆ ਪ੍ਰਗਾਸ, ਗੁਰਮੁਖ ਗਾਵੇ ਸੱਚ ਗੁਣ ਦਾਸ, ਦਾਸੋਂ ਦਾਸ ਨਿਤ ਹੋਵੇ ਦਾਸ, ਗ੍ਰਹਿ ਕੁਟੁੰਬ ਮੈ ਸਦਾ ਉਦਾਸ, ਜੀਵਨ ਮੁਕਤ ਹੈ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੇ ਸੋਈ, ਤ੍ਰੈਗੁਣ ਮੇਟੇ ਨਿਰਮਲ ਹੋਈ, ਸਹਿਜੇ ਸੱਚ ਮਿਲੇ ਪ੍ਰਭ ਸੋਈ, ਮੋਹਿ ਕੁਟੁੰਬ ਸੋ ਪ੍ਰੀਤ ਨਾ ਹੋਏ, ਜਾਂ ਹਿਰਦੇ ਵਸਿਆ ਸੱਚ ਸੋਏ, ਗੁਰਮੁਖ ਮਨ ਵਿਦਿਆ ਅਸਤਰ ਹੋਏ, ਹੁਕਮ ਪਛਾਣੇ ਬੂਝੇ ਸੱਚ ਸੋਏ, ਤੂੰ ਕਰਤਾ ਮੈਂ ਅਵਰ ਨਾ ਕੋਹੇ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੇ ਗਾਵਾਂ ਪ੍ਰਭ ਸੋਹੇ, ਨਾਮ ਰਤਨ ਸਭ ਯੁਗ ਮੈਂ ਲੋਹੇ, ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਵਿਕਸੇ ਆਂਦਨ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵਡਭਾਗੀ, ਹੋਮੇ ਮਮਤਾ ਗੁਰਮਤ ਦੁਖਨਾਸ, ਜਬ ਹਿਰਦੇ ਰਾਮ ਨਾਮ ਗੁਣਤਾਸ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੇ ਰਵਿਆ ਚਰਨ ਨਮਾਸ, ਇਸ ਨਾਮ ਦੇ ਸੋਈ ਜਨ ਪਾਹੇ, ਗੁਰਮੁਖ ਮਿਲੇ ਆਪ ਗਵਾਏ, ਹਿਰਦੇ ਸੱਚਾ ਨਾਮ ਵਸਾਹੇ, ਨਾਨਕ ਸਹਿਜੇ ਸੱਚ ਸਮਾਹੇ, ਗੌੜੀ ਮਹੱਲਾ ਤੀਜਾ, ਮਨ ਹੀ ਮਨ ਸਵਾਰਿਆ ਪੈ ਸਹਿਜ ਸਵਾਏ, ਸ਼ਬਦ ਮਨ ਰੰਗਿਆ ਲਿਵ ਲਾਏ, ਨਿਜ ਘਰ ਵਸਿਆ ਪ੍ਰਭ ਕੀ ਰਜਾਏ, ਸਤਿਗੁਰ ਸੇਵਿਆ ਜਾਏ ਬਿਮਾਨ, ਗੋਬਿੰਦ ਪਾਈਏ ਗੁਣੀ ਨਿਧਾਨ, ਰਹਾ ਮਨ ਬਰਾਗੀ ਜਾਂ ਸ਼ਬਦ ਭਉ ਖਾਹੇ, ਮੇਰਾ ਪ੍ਰਭ ਨਿਰਮਲਾ ਸਭ ਤੇ ਰਿਹਾ ਸਮਾਏ, ਗੁਰ ਕਿਰਪਾ ਤੇ ਮਿਲੇ ਮਲਾਹੇ, ਹਰ ਦਰਸ਼ਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਐਨ ਵਿਦ ਪਾਇਆ ਜਾਹੇ, ਹਰ ਕਿਰਪਾ ਤੇ ਰਾਮ ਗੁਣ ਗਾਏ, ਧਿਰਗ ਬਹੁ ਜੀਵਨ ਜਿਤ ਹਾਰ ਨਾਮ ਨਾ ਲਾਗੇ ਪਿਆਰ, ਧਿਰਗ ਸੇਜ ਸੁਹਾਲੀ ਕਾਮਨ ਮੋਗਵਾਰ, ਤੈਨ ਸਫਲ ਜਨਮ ਜਨ ਰਾਮ ਆਧਾਰ, ਧਿਰਗ ਧਿਰਗ ਗ੍ਰਹਿ ਕੁਟੁੰਬ ਜਿਤ ਹਰ ਪ੍ਰੀਤ ਨਾ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ, ਹਰ ਗੁਣ ਗਾਵੇ ਸੋਹੇ, ਹਰ ਨਾਮ ਬਿਨਾ ਮੈਂ ਅਵਰ ਨਾ ਕੋਏ, ਸਤਿਗੁਰ ਤੇ ਹਮ ਗਤ ਮਤ ਪਾਹੀ, ਰਾਮ ਨਾਮ ਧਿਆਇਆ ਦੁੱਖ ਸਗਲ ਮਟਾਈ, ਸਦਾ ਆਨੰਦ ਹੀ ਹਰ ਨਾਮ ਲਿਵ ਲਾਹੀ, ਗੁਰ ਮਿਲਿਆ ਹਮਕੋ ਸਰੀਰ ਸੁੱਧ ਪਈ, ਹੋਮ ਮੈਂ ਤ੍ਰਿਸ਼ਨਾ ਸਭ ਯਗਨ ਬੁਝਾਹੀ, ਬਿਨਸੇ ਕੰਮ ਬਿਨਸੇ ਕ੍ਰੋਧ ਖਿਮਾ ਗੈ ਲਈ, ਹਰ ਆਪੇ ਕਿਰਪਾ ਕਰੇ ਨਾਮ ਦੇਵੇ, ਗੁਰਮੁਖ ਰਤਨ ਕੋ ਬਿਰਲਾ ਲੇਵੇ, ਨਾਨਕ ਗੁਣ ਗਾਵੇ ਹਰ ਅਲਖ ਭੇਵੇ, ਇੱਕ ਓਂਕਾਰ ਸੁਖ ਪ੍ਰਸਾਦ ਰਾਗ ਗੌੜੀ ਬਰਾਗਣ ਮਹੱਲਾ ਤੀਜਾ, ਸਾਧੂ

ਸਤਿਸੰਗਤ ਮੁਲਾਹੇ ਪ੍ਰਭ ਹਰ ਹਿਰਦੇ ਹਰ ਗੁਣ ਸਾਰ ਸੇ ਭਗਤ ਹਰ ਭਾਮ ਦੇਹ ਜੋ ਗੁਰਮੁਖ ਪਾਹੇ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੂਹੇ ਰਹਨ ਜਿਸਦਾ ਪਿੰਡ ਪੁਰਾਣ ਹੈ ਤਿਸ ਕੀ ਸਰਕਾਰ ਉਹ ਕਿਉਂ ਮਨੋ ਵਿਸਾਰੀਏ ਹਰ ਰੱਖੇ ਹਿਰਦੇ ਤਾਰ ਨਾ ਮਿਲਿਆ ਪਦ ਪਾਇਆ ਨਾ ਮੰਨਿਆ ਸੁਖ ਹੋਏ ਸਤਿਗੁਰ ਤਿਹ ਨਾਮ ਪਾਈਏ ਕਰਮ ਮਿਲੇ ਪ੍ਰਭ ਸੋਏ ਸਤਿਗੁਰ ਤਿਹ ਜੋ ਫਿਰੈ ਹੋ ਪਰਮ ਦੇ ਨਾ ਟਕੈ ਨਉ ਧਰਤ ਅਸਮਾਨ ਨਾ ਝੱਲੀ ਵਿੱਚ ਵਿਸ਼ਟਾ ਪਏ ਪਛਾਨ ਇਹ ਜਗ ਭਰਮ ਭੁਲਾਇਆ ਮੋਠ ਗੌਰੀ ਪਾਹੇ ਜਿੰਨਾ ਸਤਿਗੁਰ ਭੇਟਿਆ ਤਿੰਨ ਨੇੜ ਨਾ ਭੇਟੇ ਜਾ ਮਾਏ ਸਤਿਗੁਰ ਸੇਵਨ ਸੋ ਸੋਣੈ ਹੋਮੇ ਮੈਲ ਗੁਬਾਹੇ ਸ਼ਬਦ ਰਤੇ ਸਿ ਨਿਰਮਲੇ ਚੱਲੇ ਸਤਿਗੁਰ ਪਾਏ ਹਰ ਪ੍ਰਭ ਦਾਤਾ ਹੇਕ ਤੂੰ ਤੂੰ ਆਪੇ ਬਖਸ਼ ਮੁਲਾਹੇ ਜਨ ਨਾਨਕ ਸ਼ਰਨਾਗਤੀ ਜੋ ਭਾਵੈ ਤਮੈਂ ਛੁਡਾਏ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰਹਾਲੇ ਇੱਕ ਓਮਕਾਰ ਸੁਖ ਪ੍ਰਸਾਦ ਕਰਹਾਲੇ ਮਨ ਪਰਦੇਸੀ ਆਹ ਕਿਉਂ ਮਿਲ ਗਏ ਹਰਮਾਏ ਗੌਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰਹਾਲਾ ਸਤਿਗੁਰ ਪੁਰਖ ਧਿਆਏ ਰਹਾ ਮਨ ਕਰਹਾਲਾ ਵਿਚਾਰੀਆ ਹਰ ਰਾਮ ਨਾਮ ਧਿਆਏ ਜਿੱਥੇ ਲੇਖਾ ਮੰਗੀਏ ਹਰ ਗਾਪੇ ਲੈ ਛੁਡਾਏ ਮਨ ਕਰਹਾਲਾ ਗੰਤ ਨਿਰਮਲਾ ਮਨ ਲੱਗੀ ਹੋਮੇ ਆਏ ਪ੍ਰਤੱਖ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰਹਾਲਾ ਮਿਰ ਪ੍ਰੀਤ ਮੰਗ ਹਰ ਹਿਰਦੇ ਭੋਲ ਭੁਲਾਏ ਪਾਹੇ ਕਿਤਨਾ ਲੱਭੀ ਗੁਰ ਹਿਰਦੇ ਹਾਰ ਦੁਹਾਏ ਮਨ ਕਰਹਾਲਾ ਮਿਰ ਪ੍ਰੀਤ ਮੰਗ ਦਿਨ ਰਹਿਣ ਹਰ ਲਵਲਾਏ ਘਰ ਜਾਹ ਪਵੇ ਰੰਗ ਮਹਿਲੀ ਗੁਰ ਮੇਲੇ ਹਰ ਮੁਲਾਏ ਮਨ ਕਰਹਾਲਾ ਤੂੰ ਮੀਤ ਮੇਰਾ ਪਖੰਡ ਲੋਭ ਤਜਾਏ ਬਖੰਡ ਲੋਭੀ ਮਾਰ ਗਏ ਜਮ ਡਾਂਡ ਦੇ ਸੁਜਾਏ ਮਨ ਕਰਹਾਲਾ ਮੇਰੇ ਪ੍ਰਾਣ ਤੂੰ ਮੈਲ ਪਖੰਡ ਭਰਮ ਗਵਾਏ ਹਰਿ ਅੰਮ੍ਰਿਤ ਸਰ ਗੁਰ ਪੂਰਿਆ ਮਿਰ ਸੰਗਤੀ ਮਿਰ ਲੈ ਜਾਏ ਮਨ ਕਰਹਾਲਾ ਮਿਰ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਹੇ ਇਹ ਮੋਹ ਮਾਇਆ ਪਸਰਿਆ ਅੰਤ ਸਾਥ ਨ ਕੋਈ ਜਾਏ ਮਨ ਕਰਹਾਲਾ ਮੇਰੇ ਸਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਾਹ ਪਹਿਨਾਇਆ ਹਰ ਗਾਪ ਲਿਆ ਗਲ ਲਾਏ ਮਨ ਕਰਹਾਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਅੱਗੇ ਕਰ ਜੋਦੜੀ ਜਨ ਨਾਨਕ ਮਲਾਏ ਗੌੜੀ ਮਹੱਲਾ ਚੌਥਾ ਮਨ ਕਰਹਾਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਮਨ ਵਾਸੀਆ ਫਿਰ ਗੁਰਮਤ ਦੇ ਨਿਹਾਲ ਮਨ ਕਰਹਾਲਾ ਗੁਰ ਗੋਬਿੰਦ ਸੰਭਾਲ ਰਹਾ ਮਨ ਕਰਹਾਲਾ ਵਿਚਾਰੀਆ ਮਨਮੁਖ ਵਾਧਿਆ ਮਹਾਂਜਾਲ ਗੁਰਮੁਖ ਪ੍ਰਾਨੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰਹਾਲਾ ਮਿਰ ਪਿਆਰਿਆ ਸਤਿਸੰਗਤ ਸਤਿਗੁਰ ਭਾਲ ਸਤਿਸੰਗਤ ਲਗ ਹਰ ਧਿਆਈਏ ਹਰ ਹਰ ਚਲੇ ਤੇਰੇ ਨਾਲ ਮਨ ਕਰਹਾਲਾ ਬੜ ਪੈ ਗਈਆ ਹਰ ਏਕ ਨਦਰ ਨਿਹਾਲ ਆਪ ਛੁਡਾਹੇ ਛੁੱਟੀਏ ਸਤਿਗੁਰੂ ਚਰਨ ਸੰਭਾਲ ਮਨ ਕਰਹਾਲਾ ਮਿਰ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰ ਨੌ ਨਿਧ ਨਾਮ ਬਖਾਲਿਆ ਹਰ ਦਾਤ ਕਰੀ ਦਿਆਲ ਮਨ ਕਰਹਾਲਾ ਤੂੰ ਦਾਂਚਲਾ ਚਿਤਰਾਈ ਛੱਡ ਬਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤਕਾਲ ਮਨ ਕਰਹਾਲਾ ਬਿਡ ਪੈ ਗਈਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੱਡ ਹੱਥ ਧਾਰਿਆ ਜਮ ਮਰਿਆੜਾ ਜਮਕਾਲ ਅੰਤਰ ਨਿਧਾਨ ਮਨ ਕਰਹਾਲੇ ਪਰਮ ਪਵੇ ਬਹੁਰ ਭਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲਥੜਾ ਨਾਲ ਰੰਗ ਲਥੜੇ ਮਨ ਕਰਹਾਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੇ ਗੁਰ ਸੇਵਾ ਸ਼ਬਦ ਸੰਭਾਲ ਹਮ ਪਾਖੀ ਮਨ ਕਰਹਾਲੇ ਹਰ ਅਵਤਰ ਪੁਰਖ ਅਕਾਲ ਵੱਡ ਭਾਕੀ ਪੁਰਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗਰੇਰੀ ਮਹੱਲਾ ਪੰਜਵਾਂ ਅਸ਼ਟਪਤੀਆਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ ਜਬ ਹੈ ਮਨ ਮੈਂ ਕਰਤ ਗਵਾਨਾ ਤਬ ਹੈ ਬਾਬਰ ਫਿਰ ਤਗਵਾਨਾ ਜਬ ਹੈ ਹੁਆ ਸਗਲ ਕਿਹਰੀਨਾ ਤਾਂ ਤਿਹਰ ਮਈਆ ਘੱਟ ਘੱਟ ਚੀਨਾ ਸਹਿਸੇਲਾ ਫਲ ਮਸਕੀਨੀ ਸਤਿਗੁਰ ਹੀ ਆਪਣੇ ਮੋਹੇ ਦਾਨ ਦੀਨੀ ਰਹਾ ਜਬ ਇਸ ਕੋ ਇਹ ਜਾਣ ਸੰਬੰਧਾ ਤਬ ਸਗਲੇ ਇਸ ਵੇਲੇ ਫੰਦਾ ਮੇਰ ਤੇ ਚੱਜ ਇਹਨੇ ਚੁਕਾਹੀ ਤਾਂ ਤੇ ਇਸ ਸੰਗ ਨਾ ਬਰਾਈ ਜਾਵੇ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ
जब हन करने हार पिछाता तब इस नहीं कुछ दाता तंग जब हन अपनो वाद्य मोहंग आवे जाय सदा जम जोहंग जब तेन सब से परमांग भेद नहीं है पार ब्रह्मम जब हन कुछ ही कर माने भेदांग तब ते दुख दंड अर्खेदंग जब हन एको एक ही बुझिया तब ते इसमें सब को सूझिया जा है ताव है माया अर्थी न है त्रैपतापे न लाथी जा है ते अजौला पिछे लग चली उठकौला कर कृपा जो सतगुरु मिले हो मन अंदर महदीप को जलियो जीत हार की सोजी करी तब इस घर की कीमत परी कारण करावन सब कुछ ही कह आपे बुद्ध विचार विवेके दूर नाने सब को संगा सच सलाह नानक हर रंगा गौड़ी महला पंजमा गौर सेवा ते नाम लागा तिसको मिलिया जिस मस्तक भागा तिसके हृदय रव्या सोहे मन तन शीतल निश्चल होहे ऐसा कीर्तन कर मन मेरे हिया हुआ जो काम तेरे रहा जास जापत पौ आपदा जाहे आपत मनुआ आवे ठाए जास जापत फिर दुख न लागे जास जापत एहो में भागे जास जापत बस आवे पंचा जास जापत हृदय अमृत संचा जास जापत एह तृष्णा बूझे जास जापत हर दरगाह सीजे जास जापत कोट मिटे अपराध जास जापत हर होवे साध जास जापत मन शीतल होहे जास जापत मन सगली खोवे जास जापत रत्न हर मिले बाहर न छोड़े ख